ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਸਤਿ ਸ਼੍ਰੀ ਅਕਾਲ ਮੈਲਬਰਨ ਇੱਕ ਵਾਰੀ ਤੋਂ ਫੇਰ। ਅਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਵਧੀਆ ਰਿਹਾ ਹੋਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਇੱਕ ਸ਼ਬਦ ਦੇ ਨਾਲ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਆ ਕੇ ਹੁਕਮਨਾਮਾ, ਸਾਡੀਆਂ ਕੁਛ ਗੱਲਾਂ ਬਾਤਾਂ, ਕੁਛ ਗੀਤ ਸੰਗੀਤ। ਅਤੇ ਆਓ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਬਦ ਦੇ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ 22 ਚੌਪਦੇ ਤਥਾ ਪੰਜ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ ਦੁੱਤ ਕੇ ਇੱਕ ਤੁਕਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਦਸ ਮਾਸ ਮਾਤਾ ਉਧਰ ਰਾਖਿਆ ਬੋਹਰ ਲਾਗੀ ਮਾਇਆ। ਪ੍ਰਾਣੀ ਕਾਹੇ ਕੋ ਲੋਭ ਲਾਗੈ ਰਤਨ ਜਨਮ ਖੋਇਆ, ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ ਰਹਾਉ। ਬਾਰਿਕ ਤੇ ਬਿਰਧ ਭਇਆ ਹੋਨਾ ਸੋ ਹੋਇਆ, ਜਾ ਜਮ ਆਏ ਚੋਟ ਪਕੜੈ ਤਬੈ ਕਾਹੇ ਰੋਇਆ। ਜੀਵਨੈ ਕੀ ਆਸ ਕਰੈ ਜਮ ਨਿਹਾਰੈ ਸਾਸਾ, ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਜਿਸ ਪ੍ਰਭੂ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਬਚਾਈ ਰੱਖਿਆ, 10 ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ, ਉਸਨੂੰ ਵਿਸਾਰਨ ਕਰਕੇ ਜਗਤ ਵਿੱਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ। ਹੇ ਬੰਦੇ ਕਿਉਂ ਲੋਭ ਵਿੱਚ ਫਸ ਰਿਹਾ ਹੈ ਤੇ ਹੀਰਾ ਜਨਮ ਗਵਾ ਰਿਹਾ ਹੈ? ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਕਿਉਂ ਤੂੰ ਪ੍ਰਭੂ ਦਾ ਨਾਮ ਰੂਪ ਬੀਜ ਨਹੀਂ ਬੀਜਦਾ ਰਹਾਉ? ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈ, ਪਿਛਲਾ ਬੀਤਿਆ ਸਮਾਂ ਹੱਥ ਨਹੀਂ ਆਉਣਾ। ਜਿਸ ਵੇਲੇ ਜਮ ਸਿਰੋਂ ਆ ਫੜੇਗਾ ਤਦੋਂ ਰੋਣ ਦਾ ਕੀ ਲਾਭ ਹੋਵੇਗਾ? ਬੁੱਢਾ ਹੋ ਕੇ ਅਜੇ ਵੀ ਹੋਰ ਜਿਉਣ ਦੀਆਂ ਆਸਾਂ ਬਣਾ ਰਿਹਾ ਹੈ ਤੇ ਉੱਧਰ ਜਮ ਤੇਰੇ ਸਾਹ ਤੱਕ ਰਿਹਾ ਹੈ, ਭਾਵ ਗਿਣ ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ। ਹੇ ਕਬੀਰ, ਜਗਤ ਨੱਟ ਦੀ ਖੇਡ ਹੀ ਹੈ, ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸੁੱਟ, ਪ੍ਰਭੂ ਦੀ ਯਾਦ ਦੀ ਖੇਡ ਖੇਡੋ। ਇਹ ਸੀ ਅੱਜ ਦਾ ਹੁਕਮਨਾਮਾ। ਸੁਣਦੇ ਇੱਕ ਹੋਰ ਸ਼ਬਦ ਤੇ ਵਾਪਸ ਆਉਣੇ ਆ ਸਟੂਡੀਓ ਦੇ ਵਿੱਚ।

ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਸ਼ਮਾ ਜੀ ਐਂਡ ਤੁਹਾਨੂੰ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਵੈਦਰ ਦੀ, ਤਾਂ ਕਿ ਤੁਸੀਂ ਪੂਰੇ ਵੀਕ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕੋ ਕਿ ਤੁਸੀਂ ਕਿਵੇਂ ਦੇ ਕੱਪੜੇ ਪਾਉਣੇ ਨੇ ਅਤੇ ਕੀ ਤੁਹਾਨੂੰ ਅਸੈਂਸ਼ਲ ਚੀਜ਼ਾਂ ਚਾਹੀਦੀਆਂ ਨੇ ਆਪਣੇ ਨਾਲ ਬਾਹਰ ਜਾਣ ਲੱਗਿਆਂ ਜਾਂ ਘਰ 'ਚ ਰਹਿਣ ਲੱਗਿਆਂ। ਅੱਜ ਦੀ ਗੱਲ ਕਰੀਏ ਤਾਂ ਅੱਜ ਦਾ ਟੈਂਪਰੇਚਰ ਜਿਹੜਾ ਅਰਾਊਂਡ 9 degrees ਤੋਂ 12 degrees ਦੇ ਵਿੱਚ ਰਹੂਗਾ ਅਤੇ ਸਾਰਾ ਦਿਨ ਕਲਾਊਡੀ ਹੀ ਰਹੂਗਾ। ਇਨ ਦਾ ਆਫਟਰਨੂਨ ਥੋੜ੍ਹੀ ਬਹੁਤ ਬਾਰਿਸ਼ ਦੇ ਚਾਂਸਿਸ ਹੈਗੇ ਨੇ। ਟਿਊਜ਼ਡੇ ਦੇ ਦਿਨ ਲਾਈਟ ਰੇਨ ਰਹੂਗੀ ਅਤੇ ਟੈਂਪਰੇਚਰ 15 degrees ਤੋਂ 12 degrees ਦੇ ਵਿੱਚ ਰਹੂਗਾ। ਬੁੱਧਵਾਰ ਨੂੰ ਜੇ ਦੇਖੀਏ ਤਾਂ ਵੀ ਹਲਕੀ ਫੁਲਕੀ ਬਾਰਿਸ਼ ਨਜ਼ਰ ਆਉਂਦੀ ਆ, ਟੈਂਪਰੇਚਰ 15 degrees ਤੋਂ 11 degrees ਦੇ ਵਿੱਚ ਫਿਰ ਤੋਂ ਸਾਨੂੰ ਦੇਖਣ ਨੂੰ ਮਿਲੇਗਾ। ਵੀਰਵਾਰ ਨੂੰ ਮੀਂਹ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ ਪੂਰੇ ਦਿਨ ਦੇ ਵਿੱਚ, ਅਤੇ 13 degrees to 10 degrees ਟੈਂਪਰੇਚਰ ਰਹੇਗਾ। ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਹਲਕਾ ਫੁਲਕੇ ਬਾਰਿਸ਼ ਨੂੰ ਅਸੀਂ ਐਕਸਪੈਕਟ ਕਰ ਸਕਦੇ ਹਾਂ ਪੂਰਾ ਦਿਨ, 13 degrees to 10 degrees ਦੇ ਵਿੱਚ ਟੈਂਪਰੇਚਰ ਰਹੇਗਾ। ਸ਼ਨੀਵਾਰ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਵੀ ਹਲਕੀ ਫੁਲਕੀ ਬਾਰਿਸ਼ ਸਵੇਰੇ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ, ਪਰ ਸ਼ਾਮ ਨੂੰ ਸਾਨੂੰ ਬੱਦਲ ਹੀ ਦਿਖਣਗੇ ਅਤੇ ਟੈਂਪਰੇਚਰ ਰਹੂਗਾ 16 degrees to 11 degrees ਦੇ ਵਿੱਚ। ਅਤੇ ਫਿਰ ਪੂਰਾ ਹਫ਼ਤਾ ਠੰਡ ਮਾਨਣ ਤੋਂ ਬਾਅਦ ਜਦੋਂ ਅਸੀਂ ਸੰਡੇ ਦੀ ਛੁੱਟੀ ਨੂੰ ਇੰਜੋਏ ਕਰ ਰਹੇ ਹੋਵਾਂਗੇ ਤਾਂ ਸਾਨੂੰ ਉਹ ਦਿਨ ਸਨੀ ਮਿਲੇਗਾ, ਜਿਹਦਾ ਟੈਂਪਰੇਚਰ ਹੋਏਗਾ 17 degrees to 11 degrees ਦੇ ਵਿੱਚ। ਅਤੇ ਇਹ ਸੀਗਾ ਅੱਜ ਪੂਰੇ ਹਫ਼ਤੇ ਦਾ ਵੈਦਰ, ਅਤੇ ਸੋਮਵਾਰ ਨੂੰ ਅਸੀਂ ਤੁਹਾਡੇ ਫਿਰ ਸਾਹਮਣੇ ਆ ਜਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਅਗਲੇ ਹਫ਼ਤੇ ਦਾ ਵੈਦਰ ਕਿਵੇਂ ਰਹੇਗਾ। ਤਾਂ ਇਹ ਸੀਗਾ ਪੂਰੇ ਹਫ਼ਤੇ ਦਾ ਵੈਦਰ, ਅਤੇ ਤੁਸੀਂ ਆਪਣੇ ਆਪ ਨੂੰ ਇਸ ਵੈਦਰ ਦੇ ਅਕੋਰਡਿੰਗ ਪ੍ਰਿਪੇਅਰ ਕਰ ਲਿਓ। ਪੂਰਾ ਹਫ਼ਤਾ ਆਲਮੋਸਟ ਤੁਹਾਨੂੰ ਹਲਕੀ ਫੁਲਕੀ ਬਾਰਿਸ਼ ਦੇਖਣ ਨੂੰ ਜ਼ਰੂਰ ਮਿਲੇਗੀ, ਬੱਦਲਬਾਈ ਦੇਖਣ ਨੂੰ ਮਿਲਦੀ ਰਹੇਗੀ, ਅਤੇ ਐਤਵਾਰ ਨੂੰ ਜਾ ਕੇ ਸਾਨੂੰ ਕਿਤੇ ਧੁੱਪ ਦੇ ਦਰਸ਼ਨ ਹੋਣਗੇ। ਸੋ ਇਹ ਸੀਗਾ ਪੂਰੇ ਹਫ਼ਤੇ ਦਾ ਵੈਦਰ, ਇੰਜੋਏ ਕਰੋ ਤੁਸੀਂ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਨ।

ਹਮੇਸ਼ਾ ਅਸੀਂ ਤੁਹਾਡੇ ਨਾਲ ਕੋਈ ਨਾ ਕੋਈ ਇੱਕ ਪੋਜ਼ਿਟਿਵ ਕੋਟ ਸ਼ੇਅਰ ਕਰਦੇ ਹੁੰਦੇ ਹਾਂ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ, ਤਾਂ ਕਿ ਤੁਹਾਡੇ ਅੰਦਰ ਵੀ ਪੋਜ਼ਿਟਿਵਿਟੀ ਬਣੀ ਰਹੇ ਅਤੇ ਤੁਸੀਂ ਆਪਣੇ ਆਪ ਨੂੰ ਹਰ ਵੇਲੇ ਮੋਟੀਵੇਟ ਰੱਖੋ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣ ਲਈ। ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਸਾਡੀ ਕਾਮਯਾਬੀ ਸਾਡੇ ਵਿਸ਼ਵਾਸ ਬਾਰੇ ਹੀ ਆ। ਤਾਂ ਕੀ ਕਹਿੰਦੇ ਨੇ ਕਿ ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ ਅਤੇ ਤੁਸੀਂ ਹੋ ਜਾਓਗੇ। ਸਫਲਤਾ ਮਤਲਬ ਬਹੁਤੀਆਂ ਅਦਭੁਤ ਅਤੇ ਚੰਗੀਆਂ ਚੀਜ਼ਾਂ। ਸਫਲਤਾ ਦਾ ਮਤਲਬ ਹੈ ਅਮੀਰੀ, ਸ਼ਾਨਦਾਰ ਘਰ, ਮਜ਼ੇਦਾਰ ਛੁੱਟੀਆਂ, ਯਾਤਰਾਵਾਂ, ਨਵੀਆਂ ਚੀਜ਼ਾਂ, ਆਰਥਿਕ ਸੁਰੱਖਿਆ, ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ਹਾਲੀ ਦੇਣਾ। ਸਫਲਤਾ ਦਾ ਮਤਲਬ ਹੈ ਪ੍ਰਸ਼ੰਸਾ ਦੇ ਪਾਤਰ ਬਣਨਾ, ਲੀਡਰ ਬਣਨਾ, ਆਪਣੇ ਬਿਜ਼ਨਸ ਅਤੇ ਸਮਾਜਿਕ ਜੀਵਨ ਵਿੱਚ ਸਨਮਾਨ ਪਾਉਣਾ। ਸਫਲਤਾ ਦਾ ਮਤਲਬ ਹੈ ਆਜ਼ਾਦੀ, ਚਿੰਤਾਵਾਂ, ਡਰ, ਕੁਠਾਵਾਂ ਅਤੇ ਅਸਫਲਤਾ ਤੋਂ ਆਜ਼ਾਦੀ। ਸਫਲਤਾ ਦਾ ਮਤਲਬ ਹੈ ਸਵੈਮਾਨ, ਜ਼ਿੰਦਗੀ ਦਾ ਅਸਲੀ ਸੁੱਖ ਅਤੇ ਜੀਵਨ ਵਿੱਚ ਸੰਤੁਸ਼ਟੀ। ਆਪਣੇ ਲੋਕ ਤੁਹਾਡੇ ਆਸਰੇ ਹਨ, ਉਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਸਮਰੱਥਾ। ਸਫਲਤਾ ਦਾ ਮਤਲਬ ਹੈ ਜਿੱਤਣਾ। ਸਫਲਤਾ ਉਪਲਬਧੀ ਮਨੁੱਖੀ ਜੀਵਨ ਦਾ ਨਿਸ਼ਾਨਾ ਹੈ। ਹਰ ਇਨਸਾਨ ਸਫਲਤਾ ਚਾਹੁੰਦਾ ਹੈ। ਹਰ ਇਨਸਾਨ ਚਾਹੁੰਦਾ ਹੈ ਕਿ ਉਸਨੂੰ ਜ਼ਿੰਦਗੀ ਦਾ ਹਰ ਸੁੱਖ ਮਿਲੇ। ਕੋਈ ਵੀ ਘਿਸੜ ਘਿਸੜ ਕੇ ਆਮ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ। ਕੋਈ ਵੀ ਸੈਕਿੰਡ ਕਲਾਸ ਨਹੀਂ ਦਿਖਣਾ ਚਾਹੁੰਦਾ ਜਾਂ ਇਸ ਤਰ੍ਹਾਂ ਦਾ ਜੀਵਨ ਨਹੀਂ ਗੁਜ਼ਾਰਨਾ ਚਾਹੁੰਦਾ। ਸਫਲ ਜੀਵਨ ਦਾ ਵਿਹਾਰਕ ਰਾਹ ਸਾਨੂੰ ਬਾਈਬਲ ਦੀ ਉਸ ਪੰਕਤੀ ਵਿੱਚ ਵਿਖਾਇਆ ਗਿਆ ਹੈ ਜਿਸ ਦੇ ਅਨੁਸਾਰ ਸ਼ਰਧਾ ਨਾਲ ਪਹਾੜ ਹਿਲਾਏ ਜਾ ਸਕਦੇ ਹਨ। ਵਿਸ਼ਵਾਸ ਕਰੋ, ਸੱਚਮੁੱਚ ਵਿਸ਼ਵਾਸ ਕਰੋ ਕਿ ਤੁਸੀਂ ਪਹਾੜ ਹਿਲਾ ਸਕਦੇ ਹੋ ਅਤੇ ਤੁਸੀਂ ਵਾਕਈ ਇਸ ਤਰ੍ਹਾਂ ਕਰ ਸਕਦੇ ਹੋ। ਜ਼ਿਆਦਾਤਰ ਲੋਕਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਉਹਨਾਂ ਵਿੱਚ ਪਹਾੜ ਹਿਲਾਉਣ ਦੀ ਸਮਰੱਥਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਇਸ ਤਰ੍ਹਾਂ ਕਦੇ ਕਰ ਹੀ ਨਹੀਂ ਪਾਉਂਦੇ। ਕਿਸੇ ਮੌਕੇ 'ਤੇ ਤੁਸੀਂ ਸ਼ਾਇਦ ਕਿਸੇ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ, ਇਹ ਸੋਚਣਾ ਬਕਵਾਸ ਹੈ ਕਿ ਤੂੰ ਕਿਸੇ ਪਹਾੜ ਨੂੰ ਇਹ ਕਹਿ ਕੇ ਹਿਲਾ ਸਕਦਾ ਹੈ ਕਿ ਪਹਾੜ ਮੇਰੇ ਰਾਹ ਤੋਂ ਹਟ ਜਾਓ। ਇਹ ਨਾਮੁਮਕਿਨ ਹੈ। ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਹਨ ਉਹਨਾਂ ਨੇ ਆਸਥਾ ਅਤੇ ਇੱਛਾ ਦੇ ਵਿਚਕਾਰ ਦੇ ਫਰਕ ਨੂੰ ਭਲੀ ਭਾਂਤ ਨਹੀਂ ਸਮਝਿਆ। ਇਹ ਸੱਚ ਹੈ ਕਿ ਕੇਵਲ ਇੱਛਾ ਕਰਨ ਨਾਲ ਹੀ ਤੁਸੀਂ ਪਹਾੜ ਨਹੀਂ ਹਟਾ ਸਕਦੇ। ਸਿਰਫ ਇੱਛਾ ਕਰਨ ਨਾਲ ਤੁਸੀਂ ਐਗਜ਼ੀਕਿਊਟਿਵ ਨਹੀਂ ਬਣ ਜਾਂਦੇ। ਕੇਵਲ ਇੱਛਾ ਕਰਨ ਨਾਲ ਹੀ ਤੁਸੀਂ 5 ਬੈਡਰੂਮ ਅਤੇ 3 ਬਾਥਰੂਮ ਵਾਲੇ ਘਰ ਦੇ ਮਾਲਕ ਨਹੀਂ ਬਣ ਜਾਂਦੇ ਜਾਂ ਤੁਸੀਂ ਅਮੀਰ ਨਹੀਂ ਬਣ ਜਾਂਦੇ। ਕੇਵਲ ਇੱਛਾ ਕਰਨ ਨਾਲ ਹੀ ਤੁਸੀਂ ਲੀਡਰ ਨਹੀਂ ਬਣ ਜਾਂਦੇ। ਪਰ ਜੇਕਰ ਤੁਹਾਨੂੰ ਭਰੋਸਾ ਹੈ ਤੁਸੀਂ ਪਹਾੜ ਹਿਲਾ ਸਕਦੇ ਹੋ, ਜੇਕਰ ਤੁਹਾਨੂੰ ਆਪਣੀ ਸਫਲਤਾ 'ਤੇ ਭਰੋਸਾ ਹੈ ਤਾਂ ਇਸ ਭਰੋਸੇ ਦੇ ਸਹਾਰੇ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ, ਦੁਨੀਆ ਜਿੱਤ ਸਕਦੇ ਹੋ। ਨਿਸ਼ਚੇ ਜਾਂ ਵਿਸ਼ਵਾਸ ਦੀ ਸ਼ਕਤੀ ਦੇ ਬਾਰੇ ਕੁਝ ਵੀ ਜਾਦੂਈ ਜਾਂ ਰਹੱਸਮਈ ਨਹੀਂ ਹੈ। ਭਰੋਸਾ ਇਸ ਤਰ੍ਹਾਂ ਕੰਮ ਕਰਦਾ ਹੈ, ਮੈਨੂੰ ਭਰੋਸਾ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਵਾਲਾ ਰਵੱਈਆ ਸਾਨੂੰ ਉਹ ਸ਼ਕਤੀ, ਯੋਗਤਾ ਅਤੇ ਊਰਜਾ ਦਿੰਦਾ ਹੈ ਜਿਸ ਦੇ ਸਹਾਰੇ ਅਸੀਂ ਉਹ ਸਾਰੇ ਕੰਮ ਕਰ ਪਾਉਂਦੇ ਹਾਂ। ਪਰ ਤੁਹਾਨੂੰ ਯਕੀਨ ਹੁੰਦਾ ਹੈ ਕਿ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ ਕਿ ਇਸ ਨੂੰ ਕਿਵੇਂ ਕੀਤਾ ਜਾ ਸਕਦਾ ਹੈ।

ਰੋਜ਼ਾਨਾ ਦੇਸ਼ ਭਰ ਵਿੱਚ ਨੌਜਵਾਨ ਲੋਕ ਨਵੀਆਂ ਨੌਕਰੀਆਂ ਸ਼ੁਰੂ ਕਰ ਰਹੇ ਹਨ। ਇਹ ਸਾਰੇ ਨੌਜਵਾਨ ਚਾਹੁੰਦੇ ਹਨ ਕਿ ਕਿਸੇ ਦਿਨ ਉਹ ਸਫਲਤਾ ਦੇ ਸਿਖਰਾਂ 'ਤੇ ਪਹੁੰਚਣ ਅਤੇ ਸਫਲ ਬਣ ਜਾਣ। ਪਰ ਇਹਨਾਂ ਵਿੱਚੋਂ ਜ਼ਿਆਦਾ ਲੋਕਾਂ ਨੂੰ ਇਹ ਭਰੋਸਾ ਹੀ ਨਹੀਂ ਹੁੰਦਾ ਕਿ ਉਹ ਕਦੇ ਸਿਖਰ 'ਤੇ ਪੁੱਜਣਗੇ, ਅਤੇ ਇਸੇ ਕਾਰਨ ਉਹ ਸਿਖਰ 'ਤੇ ਨਹੀਂ ਪੁੱਜ ਪਾਉਂਦੇ। ਜੇਕਰ ਤੁਸੀਂ ਇਹ ਮੰਨ ਲਓ ਕਿ ਸਿਖਰ 'ਤੇ ਪੁੱਜਣਾ ਅਸੰਭਵ ਹੈ, ਤਾਂ ਤੁਸੀਂ ਉਹਨਾਂ ਪੌੜੀਆਂ ਨੂੰ ਨਹੀਂ ਲੱਭ ਸਕੋਗੇ ਜਿਨ੍ਹਾਂ ਦੇ ਸਹਾਰੇ ਤੁਸੀਂ ਸਿਖਰ 'ਤੇ ਪੁੱਜ ਸਕਦੇ ਹੋ। ਇਹੋ ਜਿਹੇ ਲੋਕ ਸਾਰੀ ਜ਼ਿੰਦਗੀ ਆਮ ਬੰਦਿਆਂ ਦੀ ਤਰ੍ਹਾਂ ਹੀ ਵਿਵਹਾਰ ਕਰਦੇ ਹਨ। ਪਰ ਇਹਨਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਭਰੋਸਾ ਹੁੰਦਾ ਹੈ ਕਿ ਉਹ ਸਫਲ ਹੋ ਸਕਦੇ ਹਨ। ਉਹ ਆਪਣੇ ਕੰਮ ਦੇ ਪ੍ਰਤੀ ਮੈਂ ਸਿਖਰ 'ਤੇ ਪੁੱਜ ਕੇ ਦਿਖਾਵਾਂਗਾ ਵਾਲਾ ਰਵੱਈਆ ਰੱਖਦੇ ਹਨ, ਅਤੇ ਕਿਉਂਕਿ ਉਹਨਾਂ ਵਿੱਚ ਭਰਪੂਰ ਵਿਸ਼ਵਾਸ ਹੁੰਦਾ ਹੈ, ਇਸ ਲਈ ਉਹ ਸਿਖਰ 'ਤੇ ਪੁੱਜ ਜਾਂਦੇ ਹਨ। ਇਹ ਜਾਣਦੇ ਹੋਏ ਕਿ ਉਹ ਵੀ ਸਫਲ ਹੋ ਸਕਦੇ ਹਨ ਅਤੇ ਇਹ ਅਸੰਭਵ ਵੀ ਨਹੀਂ ਹੈ, ਇਹ ਲੋਕ ਆਪਣੇ ਸੀਨੀਅਰ ਐਗਜ਼ੀਕਿਊਟਿਵ ਦੇ ਵਰਤਾਓ ਨੂੰ ਗੌਰ ਨਾਲ ਦੇਖਦੇ ਹਨ। ਉਹ ਸਿੱਖਦੇ ਹਨ ਕਿ ਸਫਲ ਲੋਕ ਕਿਸ ਤਰ੍ਹਾਂ ਉਲਝਣਾਂ ਨੂੰ ਸੁਲਝਾਉਂਦੇ ਅਤੇ ਫੈਸਲਾ ਲੈਂਦੇ ਹਨ। ਉਹ ਸਫਲ ਲੋਕਾਂ ਦੀ ਮਨੋਬਿਰਤੀ ਨੂੰ ਧਿਆਨ ਨਾਲ ਵੇਖਦੇ ਹਨ। ਜਿਸ ਮਨੁੱਖ ਨੂੰ ਭਰੋਸਾ ਹੁੰਦਾ ਹੈ ਕਿ ਉਹ ਕੰਮ ਕਰ ਲਵੇਗਾ, ਉਸਨੂੰ ਹਮੇਸ਼ਾ ਉਸ ਕੰਮ ਨੂੰ ਕਰਨ ਦਾ ਤਰੀਕਾ ਲੱਭ ਜਾਂਦਾ ਹੈ। ਮੇਰੀ ਇੱਕ ਵਾਕਫ ਔਰਤ ਨੇ 2 ਸਾਲ ਪਹਿਲਾਂ ਇਹ ਫੈਸਲਾ ਕੀਤਾ ਕਿ ਉਹ ਮੋਬਾਈਲ ਹੋਮ ਵੇਚਣ ਦੀ ਸੇਲਜ਼ ਏਜੰਸੀ ਬਣਾਏਗੀ। ਉਸਨੂੰ ਕਈ ਲੋਕਾਂ ਨੇ ਇਹ ਸਲਾਹ ਦਿੱਤੀ ਕਿ ਉਸਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਐਵੇਂ ਨਹੀਂ ਕਰ ਪਾਏਗੀ। ਉਸ ਔਰਤ ਕੋਲ ਪੂੰਜੀ ਦੇ ਨਾਂ 'ਤੇ ਸਿਰਫ $3,000 ਸਨ, ਅਤੇ ਉਸਨੂੰ ਦੱਸਿਆ ਗਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਲਈ ਇਸ ਤੋਂ ਕਈ ਗੁਣਾ ਵੱਧ ਪੂੰਜੀ ਦੀ ਲੋੜ ਹੋਵੇਗੀ। ਉਸਨੂੰ ਸਮਝਾਇਆ ਗਿਆ ਇਸ ਵਿੱਚ ਮੁਕਾਬਲਾ ਬਹੁਤ ਹੈ, ਇਸ ਤੋਂ ਇਲਾਵਾ ਤੁਹਾਡੇ ਕੋਲ ਮੋਬਾਈਲ ਹੋਮ ਵੇਚਣ ਦੀ ਕੋਈ ਤਜਰਬਾ ਵੀ ਨਹੀਂ ਹੈ, ਤੁਹਾਨੂੰ ਬਿਜ਼ਨਸ ਚਲਾਉਣ ਦਾ ਕੋਈ ਅਨੁਭਵ ਨਹੀਂ ਹੈ। ਪਰ ਇਸ ਜਵਾਨ ਔਰਤ ਨੂੰ ਆਪਣੀ ਯੋਗਤਾ 'ਤੇ ਭਰੋਸਾ ਸੀ। ਉਸਨੂੰ ਭਰੋਸਾ ਸੀ ਕਿ ਉਹ ਸਫਲ ਹੋਵੇਗੀ। ਉਹ ਮੰਨਦੀ ਸੀ ਕਿ ਉਸਦੇ ਕੋਲ ਪੂੰਜੀ ਨਹੀਂ ਹੈ। ਬਿਜ਼ਨਸ ਵਿੱਚ ਸੱਚਮੁੱਚ ਸਖ਼ਤ ਮੁਕਾਬਲਾ ਸੀ ਅਤੇ ਉਸ ਕੋਲ ਅਨੁਭਵ ਦੀ ਵੀ ਘਾਟ ਸੀ। ਪਰ ਉਸਨੇ ਕਿਹਾ, ਮੈਨੂੰ ਇਹ ਸਪੱਸ਼ਟ ਦਿਖ ਰਿਹਾ ਹੈ ਕਿ ਮੋਬਾਈਲ ਹੋਮ ਇੰਡਸਟਰੀ ਬੜੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਇਸ ਤੋਂ ਇਲਾਵਾ ਮੈਂ ਆਪਣੇ ਬਿਜ਼ਨਸ ਵਿੱਚ ਹੋਣ ਵਾਲੇ ਮੁਕਾਬਲੇ ਦਾ ਅਧਿਐਨ ਕਰ ਲਿਆ ਹੈ। ਮੈਂ ਜਾਣਦੀ ਹਾਂ ਕਿ ਮੈਂ ਬਿਜ਼ਨਸ ਨੂੰ ਇਸ ਸ਼ਹਿਰ ਵਿੱਚ ਸਭ ਤੋਂ ਵਧੀਆ ਢੰਗ ਨਾਲ ਕਰ ਸਕਦੀ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਕੋਲੋਂ ਥੋੜ੍ਹੀਆਂ ਬਹੁਤੀਆਂ ਗਲਤੀਆਂ ਤਾਂ ਹੋਣਗੀਆਂ, ਪਰ ਮੈਂ ਸਿਖਰ 'ਤੇ ਤੇਜ਼ੀ ਨਾਲ ਪੁੱਜਣਾ ਚਾਹੁੰਦੀ ਹਾਂ। ਅਤੇ ਉਹ ਪੁੱਜ ਗਈ। ਉਸਨੂੰ ਪੂੰਜੀ ਜੁਟਾਉਣ ਵਿੱਚ ਕੋਈ ਖਾਸ ਸਮੱਸਿਆ ਨਹੀਂ ਆਈ। ਇਸ ਬਿਜ਼ਨਸ ਵਿੱਚ ਸਫਲ ਹੋਣ ਦੇ ਉਸਦੇ ਦ੍ਰਿੜ ਵਿਸ਼ਵਾਸ ਨੂੰ ਵੇਖ ਕੇ 2 ਨਿਵੇਸ਼ਕਾਂ ਨੇ ਉਸ ਦੇ ਕਾਰੋਬਾਰ ਵਿੱਚ ਨਿਵੇਸ਼ ਕਰਨ ਦਾ ਖਤਰਾ ਲਿਆ, ਅਤੇ ਦ੍ਰਿੜ ਨਿਸ਼ਚੇ ਦੇ ਸਹਾਰੇ ਉਸਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਉਸਨੇ ਬਗੈਰ ਇੱਕ ਪੈਸੇ ਵੀ ਦਿੱਤੇ ਇੱਕ ਟ੍ਰੇਲਰ ਬਣਾਉਣ ਵਾਲੇ ਤੋਂ ਮਾਲ ਐਡਵਾਂਸ ਲੈ ਲਿਆ। ਪਿਛਲੇ ਸਾਲ ਉਸਨੇ $1,00,000 ਤੋਂ ਵੱਧ ਕੀਮਤ ਦੇ ਟ੍ਰੇਲਰ ਵੇਚੇ। ਅਗਲੇ ਸਾਲ ਉਸਦਾ ਕਹਿਣਾ ਹੈ, ਮੈਨੂੰ ਆਸ ਹੈ ਕਿ ਮੈਂ $2,00,000 ਦਾ ਅੰਕੜਾ ਪਾਰ ਕਰ ਲਵਾਂਗੀ। ਵਿਸ਼ਵਾਸ, ਦ੍ਰਿੜ ਵਿਸ਼ਵਾਸ ਦਿਮਾਗ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੇ ਢੰਗ, ਸਾਧਨ ਅਤੇ ਉਪਾਅ ਲੱਭੇ, ਅਤੇ ਜੇਕਰ ਉਸਨੂੰ ਭਰੋਸਾ ਹੋ ਜਾਵੇ ਕਿ ਤੁਸੀਂ ਸਫਲ ਹੋ ਸਕਦੇ ਹੋ, ਤਾਂ ਇਸ ਨਾਲ ਦੂਜੇ ਵੀ ਤੁਹਾਡੇ 'ਤੇ ਭਰੋਸਾ ਕਰਨ ਲੱਗ ਪੈਂਦੇ ਹਨ। ਜ਼ਿਆਦਾਤਰ ਲੋਕ ਵਿਸ਼ਵਾਸ ਦੀ ਤਾਕਤ 'ਤੇ ਭਰੋਸਾ ਹੀ ਨਹੀਂ ਕਰਦੇ, ਪਰ ਕਾਫ਼ੀ ਲੋਕ ਕਰਦੇ ਹਨ। ਜਿਵੇਂ ਅਮਰੀਕਾ ਦੇ ਸਕਸੈਸਫੁਲ ਵਿਲੇ ਵਿੱਚ ਰਹਿਣ ਵਾਲੇ ਨਾਗਰਿਕ। ਕੁਝ ਹਫ਼ਤੇ ਪਹਿਲਾਂ ਮੇਰੇ ਇੱਕ ਦੋਸਤ ਨੇ, ਜਿਹੜਾ ਹਾਈਵੇ ਡਿਪਾਰਟਮੈਂਟ ਵਿੱਚ ਅਫਸਰ ਹੈ, ਮੈਨੂੰ ਇੱਕ ਪਹਾੜ ਹਿਲਾਉਣ ਵਾਲਾ ਅਨੁਭਵ ਦੱਸਿਆ। ਪਿਛਲੇ ਮਹੀਨੇ ਮੇਰੇ ਦੋਸਤ ਨੇ ਦੱਸਿਆ, ਸਾਡੇ ਵਿਭਾਗ ਨੇ ਕਈ ਇੰਜੀਨੀਅਰਿੰਗ ਕੰਪਨੀਆਂ ਨੂੰ ਟੈਂਡਰ ਨੋਟਿਸ ਦਿੱਤੇ। ਸਾਨੂੰ ਆਪਣਾ ਹਾਈਵੇ ਬਣਾਉਣ ਲਈ ਕਿਸੇ ਫਰਮ ਕੋਲੋਂ 8 ਪੁਲਾਂ ਦੇ ਡਿਜ਼ਾਈਨ ਬਣਵਾਉਣੇ ਸਨ। ਪੁਲਾਂ ਦੀ ਲਾਗਤ $50,00,000 ਸੀ। ਜਿਸ ਵੀ ਇੰਜੀਨੀਅਰਿੰਗ ਫਰਮ ਨੂੰ ਚੁਣਿਆ ਜਾਂਦਾ, ਉਸਨੂੰ ਡਿਜ਼ਾਈਨਿੰਗ ਦੇ ਕੰਮ ਲਈ 4% ਦਾ ਕਮਿਸ਼ਨ ਦਿੱਤਾ ਜਾਣਾ ਤੈਅ ਸੀ, ਮਤਲਬ ਕਿ $20,000। ਮੈਂ ਇਸ ਬਾਰੇ 21 ਡਿਜ਼ਾਈਨਿੰਗ ਫਰਮਾਂ ਨਾਲ ਗੱਲ ਕੀਤੀ। ਸਭ ਤੋਂ ਵੱਡੀਆਂ 4 ਕੰਪਨੀਆਂ ਨੇ ਤਾਂ ਤੁਰੰਤ ਹੀ ਪ੍ਰਸਤਾਵ ਭੇਜ ਦਿੱਤੇ।
ਬਾਕੀ ਦੀਆਂ 17 ਕੰਪਨੀਆਂ ਛੋਟੀਆਂ ਸਨ, ਜਿਨ੍ਹਾਂ ਵਿੱਚ ਕੇਵਲ 3 ਤੋਂ 7 ਇੰਜੀਨੀਅਰ ਹੀ ਸਨ। ਪ੍ਰੋਜੈਕਟ ਇੰਨਾ ਵੱਡਾ ਸੀ ਕਿ ਇਹਨਾਂ ਵਿੱਚੋਂ 16 ਤਾਂ ਇਸਦੇ ਆਕਾਰ ਨੂੰ ਵੇਖ ਕੇ ਹੀ ਘਬਰਾ ਗਈਆਂ। ਉਹਨਾਂ ਨੇ ਇੰਨੇ ਵੱਡੇ ਪ੍ਰੋਜੈਕਟ ਨੂੰ ਦੇਖਿਆ, ਆਪਣੇ ਸਿਰ ਨੂੰ ਹਿਲਾਇਆ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ, ਇਹ ਸਾਡੇ ਲਈ ਬਹੁਤ ਵੱਡਾ ਪ੍ਰੋਜੈਕਟ ਹੈ, ਕਾਸ਼ ਅਸੀਂ ਇਸ ਨੂੰ ਕਰ ਪਾਉਂਦੇ, ਪਰ ਕੋਸ਼ਿਸ਼ ਕਰਨ ਨਾਲ ਕੋਈ ਫਾਇਦਾ ਨਹੀਂ। ਪਰ ਇਹਨਾਂ ਵਿੱਚੋਂ ਇੱਕ ਛੋਟੀ ਫਰਮ ਨੇ, ਜਿਸ ਕੋਲ ਕੇਵਲ 3 ਇੰਜੀਨੀਅਰ ਸਨ, ਪ੍ਰੋਜੈਕਟ ਦਾ ਅਧਿਐਨ ਕੀਤਾ ਅਤੇ ਕਿਹਾ, ਅਸੀਂ ਇਸ ਨੂੰ ਕਰ ਸਕਦੇ ਹਾਂ, ਅਸੀਂ ਇੱਕ ਪ੍ਰਸਤਾਵ ਤਾਂ ਭੇਜ ਦਿੰਦਾ ਹੈ। ਉਹਨਾਂ ਨੇ ਪ੍ਰਸਤਾਵ ਭਿਜਵਾਇਆ ਅਤੇ ਇਹ ਕੰਮ ਉਹਨਾਂ ਨੂੰ ਮਿਲ ਗਿਆ। ਜਿਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਉਹ ਪਹਾੜ ਹਿਲਾ ਸਕਦੇ ਹਨ, ਉਹ ਇਸ ਤਰ੍ਹਾਂ ਕਰ ਸਕਦੇ ਹਨ। ਜਿਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਪਹਾੜ ਨਹੀਂ ਹਿਲਾ ਸਕਦੇ, ਉਹ ਇਸ ਤਰ੍ਹਾਂ ਨਹੀਂ ਕਰ ਪਾਉਂਦੇ। ਵਿਸ਼ਵਾਸ ਕਰਨ ਨਾਲ ਹੀ ਇਸ ਤਰ੍ਹਾਂ ਕਰਨ ਦੀ ਸ਼ਕਤੀ ਮਿਲਦੀ ਹੈ। ਦਰਅਸਲ ਅਜੋਕੇ ਦੌਰ ਵਿੱਚ ਵਿਸ਼ਵਾਸ ਦੇ ਭਰੋਸੇ ਅਤੇ ਪਹਾੜ ਹਿਲਾਉਣ ਤੋਂ ਵੀ ਜ਼ਿਆਦਾ ਵੱਡੀਆਂ ਚੀਜ਼ਾਂ ਹਨ ਕਰਨਾ ਮੁਮਕਿਨ ਹਨ। ਅਜੋਕੇ ਪੁਲਾੜ ਪ੍ਰੋਗਰਾਮ ਦਾ ਬੁਨਿਆਦੀ ਅਸੂਲ ਹੈ ਕਿ ਪੁਲਾੜ ਨੂੰ ਜਿੱਤਿਆ ਜਾ ਸਕਦਾ ਹੈ। ਮਨੁੱਖ ਪੁਲਾੜ ਵਿੱਚ ਯਾਤਰਾ ਕਰ ਸਕਦਾ ਹੈ। ਇਸ ਦ੍ਰਿੜ ਵਿਸ਼ਵਾਸ ਤੋਂ ਬਿਨਾਂ ਸਾਡੇ ਵਿਗਿਆਨਕਾਂ ਵਿੱਚ ਉਹ ਹਿੰਮਤ, ਉਤਸ਼ਾਹ ਅਤੇ ਰੁਚੀ ਪੈਦਾ ਨਹੀਂ ਹੋ ਪਾਉਂਦੀ ਜਿਸ ਨੂੰ ਉਹ ਅੱਗੇ ਵਧਣ ਦਾ ਹੌਂਸਲਾ ਮਿਲਦਾ ਹੈ। ਇਹ ਭਰੋਸਾ ਕਿ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਇਸ ਦੇ ਇਲਾਜ ਨੂੰ ਲੱਭੀਏ ਅਤੇ ਅਖੀਰ ਇਹੋ ਜਿਹਾ ਇਲਾਜ ਅਸੀਂ ਲੱਭ ਹੀ ਲਵਾਂਗੇ। ਹੁਣੇ ਇਹ ਚਰਚਾ ਚੱਲ ਰਹੀ ਹੈ ਕਿ ਇੰਗਲਿਸ਼ ਚੈਨਲ ਦੇ ਹੇਠਾਂ ਇੱਕ ਸੁਰੰਗ ਬਣਾਈ ਜਾਵੇ ਅਤੇ ਇੰਗਲੈਂਡ ਨੂੰ ਯੂਰਪ ਮਹਾਂਦੀਪ ਨਾਲ ਜੋੜ ਦਿੱਤਾ ਜਾਵੇ। ਇਹ ਸੁਰੰਗ ਬਣ ਪਾਵੇਗੀ ਜਾਂ ਨਹੀਂ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਬਣਾਉਣ ਵਾਲੇ ਲੋਕਾਂ ਕੋਲ ਇਸ ਤਰ੍ਹਾਂ ਕਰ ਪਾਉਣ ਦਾ ਭਰੋਸਾ ਹੈ ਜਾਂ ਨਹੀਂ। ਅਟਲ ਭਰੋਸਾ ਹੀ ਉਹ ਸ਼ਕਤੀ ਹੈ ਜੋ ਮਹਾਨ ਪੁਸਤਕਾਂ, ਨਾਟਕਾਂ ਅਤੇ ਵਿਗਿਆਨਕ ਖੋਜਾਂ ਦੇ ਪਿੱਛੇ ਹੁੰਦੀ ਹੈ। ਸਫਲਤਾ ਵਿੱਚ ਵਿਸ਼ਵਾਸ ਹੀ ਹਰ ਸਫਲ ਬਿਜ਼ਨਸ, ਚਰਚ ਅਤੇ ਰਾਜਨੀਤਿਕ ਸੰਗਠਨਾਂ ਦੇ ਪਿੱਛੇ ਹੁੰਦਾ ਹੈ। ਸਫਲਤਾ 'ਚ ਵਿਸ਼ਵਾਸ ਹੀ ਉਹ ਬੁਨਿਆਦੀ ਜ਼ਰੂਰਤੀ ਤੱਤ ਹੈ ਜੋ ਹਰ ਸਫਲ ਆਦਮੀ ਵਿੱਚ ਪਾਇਆ ਜਾਂਦਾ ਹੈ। ਵਿਸ਼ਵਾਸ ਕਰੋ, ਸੱਚਮੁੱਚ ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ ਅਤੇ ਤੁਸੀਂ ਹੋ ਜਾਓਗੇ। ਕਈ ਸਾਲ ਤੱਕ ਮੈਂ ਇਹੋ ਜਿਹੇ ਲੋਕਾਂ ਨਾਲ ਗੱਲ ਕੀਤੀ ਜਿਹੜੇ ਆਪਣੇ ਬਿਜ਼ਨਸ ਜਾਂ ਦੂਜੇ ਕੈਰੀਅਰ ਵਿੱਚ ਅਸਫਲ ਹੋ ਗਏ ਸਨ। ਮੈਂ ਅਸਫਲਤਾ ਦੇ ਕਈ ਕਾਰਨ ਅਤੇ ਬਹਾਨੇ ਸੁਣੇ। ਅਸਫਲਤਾ ਬਾਬਤ ਕੋਈ ਚਰਚਾ ਤੋਂ ਸਾਨੂੰ ਇਹ ਮਹੱਤਵਪੂਰਨ ਜਾਣਕਾਰੀ ਮਿਲੀ, ਅਸਫਲ ਵਿਅਕਤੀ ਕੋਲੋਂ ਇਹ ਗੱਲਾਂ ਜ਼ਰੂਰ ਸੁਣਨ ਵਿੱਚ ਆਈਆਂ ਹਨ, ਸੱਚ ਕਹਾਂ ਤਾਂ ਮੈਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਅਸੀਂ ਸਫਲ ਹੋ ਪਾਵਾਂਗੇ, ਜਾਂ ਮੈਂ ਜਦੋਂ ਕੰਮ ਸ਼ੁਰੂ ਕੀਤਾ ਤਾਂ ਉਸ ਤੋਂ ਪਹਿਲਾਂ ਹੀ ਮੈਨੂੰ ਇਸ ਦੀ ਸਫਲਤਾ 'ਤੇ ਸ਼ੱਕ ਹੋ ਰਿਹਾ ਸੀ। ਦਰਅਸਲ ਜਦ ਇਹ ਅਸਫਲ ਹੋਇਆ ਤਾਂ ਮੈਨੂੰ ਜ਼ਰਾ ਵੀ ਹੈਰਾਨੀ ਨਹੀਂ ਹੋਈ। ਓਕੇ, ਮੈਂ ਕੋਸ਼ਿਸ਼ ਕਰਕੇ ਵੇਖਦਾ ਹਾਂ, ਪਰ ਮੈਨੂੰ ਨਹੀਂ ਜਾਪਦਾ ਕਿ ਇਹ ਸਫਲ ਹੋਵੇਗਾ। ਵਾਲੇ ਰਵੱਈਏ ਦੇ ਕਾਰਨ ਹੀ ਆਦਮੀ ਅਸਫਲ ਹੁੰਦਾ ਹੈ। ਅਵਿਸ਼ਵਾਸ ਨਕਾਰਾਤਮਕ ਸ਼ਕਤੀ ਹੈ। ਜਦ ਦਿਮਾਗ ਕਿਸੇ ਗੱਲ 'ਤੇ ਅਵਿਸ਼ਵਾਸ ਜਾਂ ਸ਼ੱਕ ਕਰਦਾ ਹੈ ਤਾਂ ਦਿਮਾਗ ਇਹੋ ਜਿਹੇ ਕਾਰਨ ਲੱਭ ਲੈਂਦਾ ਹੈ ਜਿਸ ਨਾਲ ਉਸ ਅਵਿਸ਼ਵਾਸ ਨੂੰ ਤਾਕਤ ਮਿਲੇ। ਜ਼ਿਆਦਾਤਰ ਅਸਫਲਤਾਵਾਂ ਲਈ ਜ਼ਿੰਮੇਵਾਰ ਹਨ ਸ਼ੱਕ, ਅਵਿਸ਼ਵਾਸ, ਅਸਫਲ ਹੋਣ ਦੀ ਅਵਚੇਤਨ ਇੱਛਾ, ਸਫਲ ਹੋਣ ਲਈ ਸੱਚੀ ਇੱਛਾ ਨਾ ਹੋਣੀ। ਸ਼ੱਕ ਕਰੋ ਅਤੇ ਅਸਫਲ ਹੋ ਜਾਓ, ਜਿੱਤ ਬਾਰੇ ਸੋਚੋ ਅਤੇ ਸਫਲ ਹੋ ਜਾਓ। ਇੱਕ ਨੌਜਵਾਨ ਕਹਾਣੀਕਾਰ ਆਪਣੀਆਂ ਲੇਖਣ ਸੰਬੰਧੀ ਉੱਚ ਅਭਿਲਾਸ਼ਾਵਾਂ ਨੂੰ ਲੈ ਕੇ ਮੈਨੂੰ ਹੁਣੇ ਹੀ ਮਿਲੀ। ਉਸ ਨਾਲ ਚਰਚਾ ਉਸਦੇ ਖੇਤਰ ਦੇ ਇੱਕ ਮਹਾਨ ਲਿਖਾਰੀ ਬਾਰੇ ਹੋਣ ਲੱਗੀ। ਉਸਨੇ ਕਿਹਾ, ਜਨਾਬ ਐਕਸ ਇੱਕ ਵਿਲੱਖਣ ਲਿਖਾਰੀ ਹਨ, ਪਰ ਮੈਂ ਉਹਨਾਂ ਜਿੰਨੀ ਸਫਲ ਨਹੀਂ ਹੋ ਸਕਦੀ। ਉਸਦੇ ਰਵੱਈਏ ਨਾਲ ਮੈਨੂੰ ਨਿਰਾਸ਼ਾ ਹੋਈ, ਕਿਉਂਕਿ ਮੈਂ ਉਸ ਜਨਾਬ ਐਕਸ ਨੂੰ ਜਾਣਦਾ ਹਾਂ। ਉਹਨਾਂ ਵਿੱਚ ਨਾ ਤਾਂ ਕੋਈ ਵਿਲੱਖਣ ਬੁੱਧੀ ਹੈ, ਨਾ ਹੀ ਵਿਲੱਖਣ ਪ੍ਰੇਰਣਾ ਹੈ, ਨਾ ਹੀ ਉਹ ਹੋਰ ਕਿਸੇ ਗੱਲ ਵਿੱਚ ਸੁਪਰ ਹਨ। ਉਹਨਾਂ ਵਿੱਚ ਕੇਵਲ ਇੱਕ ਹੀ ਗੱਲ ਵਿਲੱਖਣ ਹੈ, ਉਹ ਹੈ ਉਹਨਾਂ ਦਾ ਵਿਲੱਖਣ ਆਤਮ ਵਿਸ਼ਵਾਸ, ਉਹਨਾਂ ਦਾ ਦ੍ਰਿੜ ਵਿਸ਼ਵਾਸ ਕਿ ਉਹ ਸਭ ਤੋਂ ਵਧੀਆ ਲਿਖਾਰੀ ਹਨ, ਇਸ ਲਈ ਉਹ ਸਭ ਤੋਂ ਵਧੀਆ ਲਿਖਦੇ ਹਨ। ਲੀਡਰ ਦਾ ਸਨਮਾਨ ਕਰਨਾ ਚੰਗੀ ਗੱਲ ਹੈ, ਉਹਨਾਂ ਤੋਂ ਸਿੱਖੋ, ਉਹਨਾਂ ਨੂੰ ਧਿਆਨ ਨਾਲ ਦੇਖੋ, ਉਹਨਾਂ ਦਾ ਅਧਿਐਨ ਕਰੋ, ਪਰ ਉਹਨਾਂ ਦੀ ਪੂਜਾ ਨਾ ਕਰੋ। ਇਹ ਭਰੋਸਾ ਰੱਖੋ ਕਿ ਤੁਸੀਂ ਉਹਨਾਂ ਤੋਂ ਅੱਗੇ ਨਿਕਲ ਸਕਦੇ ਹੋ,
ਇਹ ਭਰੋਸਾ ਕਰੋ ਕਿ ਤੁਸੀਂ ਉਹਨਾਂ ਤੋਂ ਉੱਪਰ ਜਾ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਰਵੱਈਆ ਸੈਕਿੰਡ ਕਲਾਸ ਹੁੰਦਾ ਹੈ, ਉਹ ਸੈਕਿੰਡ ਕਲਾਸ ਕੰਮ ਹੀ ਕਰ ਪਾਉਂਦੇ ਹਨ। ਇਸ ਨੂੰ ਇਸ ਤਰ੍ਹਾਂ ਦੇਖੋ, ਵਿਸ਼ਵਾਸ ਹੀ ਉਹ ਥਰਮੋਸਟੇਟ ਹੈ ਜੋ ਉਪਲਬਧੀਆਂ ਨੂੰ ਨਿਯਮਿਤ ਕਰਦਾ ਹੈ। ਉਸ ਬੰਦੇ ਦਾ ਅਧਿਐਨ ਕਰੋ ਜੋ ਔਸਤ ਜ਼ਿੰਦਗੀ ਦੇ ਜਾਲ ਵਿੱਚ ਉਲਝਿਆ ਹੋਇਆ ਹੈ। ਉਸਨੂੰ ਭਰੋਸਾ ਹੈ ਕਿ ਉਹ ਨਾ ਕਾਬਲ ਹੈ, ਇਸ ਲਈ ਉਸਨੂੰ ਨਾ ਕਾਬਲ ਸਮਝਿਆ ਜਾਂਦਾ ਹੈ। ਉਹ ਮੰਨਦਾ ਹੈ ਉਹ ਵੱਡੇ ਕੰਮ ਨਹੀਂ ਕਰ ਸਕਦਾ, ਇਸ ਕਰਕੇ ਉਹ ਕਰ ਹੀ ਨਹੀਂ ਪਾਉਂਦਾ। ਉਹ ਮੰਨਦਾ ਹੈ ਕਿ ਉਹ ਮਹੱਤਵਪੂਰਨ ਨਹੀਂ ਹੈ, ਇਸ ਲਈ ਉਹ ਜੋ ਕੁਝ ਕਰਦਾ ਹੈ ਉਹ ਕੰਮ ਮਹੱਤਵਹੀਣ ਬਣ ਜਾਂਦਾ ਹੈ। ਸਮੇਂ ਦੇ ਨਾਲ ਨਾਲ ਉਸ ਦੀਆਂ ਗੱਲਾਂ, ਚਾਲ ਢਾਲ ਅਤੇ ਕੰਮਾਂ ਵਿੱਚ ਆਤਮ ਵਿਸ਼ਵਾਸ ਦੀ ਘਾਟ ਦਿਸਣ ਲੱਗ ਪੈਂਦੀ ਹੈ। ਜਦੋਂ ਤੱਕ ਆਪਣੇ ਥਰਮੋਸਟੇਟਸ ਨੂੰ ਫਿਰ ਤੋਂ ਸੰਤੁਲਨ ਨਹੀਂ ਕਰ ਲੈਂਦਾ, ਤਦੋਂ ਤੱਕ ਉਹ ਸੁੰਗੜਦਾ ਰਹੇਗਾ, ਬੌਣਾ ਹੁੰਦਾ ਰਹੇਗਾ ਅਤੇ ਆਪਣੀ ਨਜ਼ਰ ਵਿੱਚ ਵੀ ਬੌਣਾ ਹੋ ਜਾਵੇਗਾ, ਕਿਉਂਕਿ ਦੂਜੇ ਸਾਡੇ ਵਿੱਚ ਉਹੀ ਕੁਝ ਦੇਖਦੇ ਹਨ ਜਿਹੜਾ ਅਸੀਂ ਆਪਣੇ ਆਪ ਵਿੱਚ ਦੇਖਦੇ ਹਾਂ। ਇਸ ਲਈ ਉਹ ਆਪਣੇ ਆਲੇ ਦੁਆਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਛੋਟਾ ਹੁੰਦਾ ਜਾਏਗਾ। ਹੁਣ ਉਸ ਬੰਦੇ ਵੱਲ ਦੇਖੋ ਜਿਹੜਾ ਅੱਗੇ ਵੱਧ ਰਿਹਾ ਹੈ। ਉਸਨੂੰ ਭਰੋਸਾ ਹੈ ਕਿ ਉਹ ਲਾਇਕ ਹੈ, ਇਸ ਲਈ ਬਾਕੀ ਲੋਕ ਉਸਨੂੰ ਲਾਇਕ ਸਮਝਦੇ ਹਨ। ਉਸਨੂੰ ਵਿਸ਼ਵਾਸ ਹੈ ਕਿ ਉਹ ਵੱਡੇ ਕਠਿਨ ਕੰਮ ਕਰ ਸਕਦਾ ਹੈ, ਇਸ ਲਈ ਉਹ ਉਹਨਾਂ ਨੂੰ ਕਰ ਲੈਂਦਾ ਹੈ। ਉਹ ਜੋ ਵੀ ਕਰਦਾ ਹੈ, ਜਿਸ ਤਰ੍ਹਾਂ ਵੀ ਲੋਕਾਂ ਨਾਲ ਗੱਲ ਕਰਦਾ ਹੈ, ਉਸਦਾ ਚਰਿੱਤਰ, ਉਸਦਾ ਵਿਚਾਰ, ਉਸਦਾ ਦ੍ਰਿਸ਼ਟੀਕੋਣ, ਸਾਰੀਆਂ ਗੱਲਾਂ 'ਚੋਂ ਇਹ ਝਲਕਦਾ ਹੈ ਕਿ ਉਹ ਵਿਅਕਤੀ ਪ੍ਰੋਫੈਸ਼ਨਲ ਹੈ, ਇਹ ਇੱਕ ਮਹੱਤਵਪੂਰਨ ਵਿਅਕਤੀ ਹੈ। ਕੋਈ ਵੀ ਬੰਦਾ ਇਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹੇ ਉਸਦੇ ਵਿਚਾਰ ਹੁੰਦੇ ਹਨ। ਵੱਡੀਆਂ ਗੱਲਾਂ 'ਤੇ ਯਕੀਨ ਕਰੋ, ਆਪਣੇ ਥਰਮੋਸਟੇਟ ਨੂੰ ਅੱਗੇ ਵੱਲ ਸੈੱਟ ਕਰੋ। ਆਪਣੀ ਸਫਲਤਾ ਦੀ ਮੁਹਿੰਮ ਦੀ ਸ਼ੁਰੂਆਤ ਇਸ ਸੱਚੇ ਸੰਜੀਦਾ ਵਿਸ਼ਵਾਸ ਨਾਲ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ। ਜੇਕਰ ਤੁਹਾਨੂੰ ਭਰੋਸਾ ਹੈ ਕਿ ਤੁਸੀਂ ਮਹਾਨ ਬਣ ਸਕਦੇ ਹੋ, ਤਾਂ ਸੱਚਮੁੱਚ ਹੀ ਤੁਸੀਂ ਮਹਾਨ ਬਣ ਸਕਦੇ ਹੋ। ਇਹ ਸੀ ਸਾਡੀ ਅੱਜ ਦੀ ਕਹਾਣੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ, ਜਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੇ ਅਸੀਂ ਚਾਹੀਏ ਤਾਂ ਕੁਛ ਵੀ ਕਰ ਸਕਦੇ ਹਾਂ, ਸਾਡੇ ਵੱਸ ਵਿੱਚ ਹੈ ਕਿਸੇ ਪਹਾੜ ਨੂੰ ਹਿਲਾਉਣਾ। ਸੁਣਦੇ ਇੱਕ ਪਿਆਰਾ ਜਿਹਾ ਗੀਤ ਅਤੇ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।

0: ਦੇਖੀ।
1: ਹਾਂਜੀ ਵਾਪਸ ਆ ਗਏ, ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦਾ ਬਹੁਤ ਹੀ ਪਿਆਰਾ ਗੀਤ। ਮੈਨੂੰ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਸਾਨੂੰ ਤੁਸੀਂ ਸਾਂਝ ਪਾ ਕੇ ਜ਼ਰੂਰ ਦੱਸਿਓ। ਅਤੇ ਇਸ ਟਾਈਮ ਅਸੀਂ ਟਿਕਟੋਕ ਦੇ ਉੱਪਰ ਵੀ ਲਾਈਵ ਹੈਗੇ ਹਾਂ, ਅਤੇ ਜੇ ਤੁਸੀਂ ਸਾਡੇ ਨਾਲ ਕੋਮੈਂਟਸ ਦੇ ਰਾਹੀਂ ਸਾਂਝ ਪਾਉਣੀ ਹੋਵੇ, ਕੋਮੈਂਟਸ ਦੇ ਰਾਹੀਂ ਸਾਂਝ ਪਾ ਸਕਦੇ ਹੋ। ਫੇਸਬੁੱਕ ਪੇਜ ਰੇਡੀਓ ਸਾਂਝੀ ਆਵਾਜ਼ ਮੈਲਬਨ ਦੇ ਫੇਸਬੁੱਕ ਪੇਜ 'ਤੇ ਜਾ ਕੇ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ, ਕੋਮੈਂਟ ਕਰ ਸਕਦੇ ਹੋ, ਅਤੇ ਜਾਂ ਫਿਰ 0434-233-971 ਦੇ ਉੱਪਰ ਵਟਸਐਪ ਉੱਪਰ ਵੀ ਮੈਸੇਜ ਕਰ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਗੱਲ ਹੈ, ਜੇ ਤੁਸੀਂ ਅੱਜ ਟ੍ਰੈਮ 'ਤੇ ਜਾਣ ਦੀ ਪਲੈਨ ਕਰ ਰਹੇ ਹੋ ਜਾਂ ਟ੍ਰੇਨ ਦੇ ਉੱਪਰ ਜਾਣਾ, ਅਤੇ ਮਾਈਕ ਹੀ ਜਿਹੜਾ ਉਹ ਲੈਣਾ ਭੁੱਲਣਾ ਨਾ, ਕਿਉਂਕਿ 2 ਮਹੀਨੇ ਹੋ ਗਏ ਸੀਗੇ ਤੁਹਾਨੂੰ ਮਾਈਕ ਦੀ ਲੋੜ ਨਹੀਂ ਸੀਗੀ, ਅਤੇ ਕਿਤੇ ਉਹ ਇੱਦਾਂ ਹੁੰਦਾ ਨਾ ਫਿਰ ਘਰ ਰੱਖ ਦੇਈਦਾ
0: ਜੀ
1: ਵੀ ਚਲੋ ਹੁਣ ਇਹਦੀ ਜ਼ਰੂਰਤ ਨਹੀਂ ਹੈਗੀ। ਅਤੇ ਬਟ ਅੱਜ ਤੋਂ ਜਿਹੜੀ ਆ ਪ੍ਰਾਈਸਿਸ ਉਹ ਤੁਹਾਨੂੰ ਅੱਧੀਆਂ ਪੇ ਕਰਨੀਆਂ ਪੈਣੀਆਂ ਆ, ਸੋ ਮਾਈਕੀ ਘਰ ਨਹੀਂ ਛੱਡਣਾ, ਮਾਈਕੀ ਦੀ ਜ਼ਰੂਰਤ ਪਵੇਗੀ ਜ਼ਰੂਰ ਨਾਲ ਲੈ ਕੇ ਜਾਓ। ਅਤੇ ਇਹ ਜਿਹੜੀਆਂ ਪ੍ਰਾਈਸਿਸ ਨੇ ਜਿਹੜੇ ਨਵੇਂ ਰੇਟਸ ਨੇ ਹਾਫ ਪ੍ਰਾਈਸ ਵਾਲੇ, ਉਹ ਰਹਿਣਗੇ ਜਨਵਰੀ 2027 ਤੱਕ।
0: ਓਕੇ
1: ਜੀ,
0: ਅਤੇ ਅਗਲੀ ਖਬਰ ਵੱਲ ਚੱਲਦੇ ਹਾਂ। ਅਤੇ ਜਿਹੜੀ ਅੱਜ ਦੀ ਸਭ ਤੋਂ ਟ੍ਰੈਂਡਿੰਗ ਨੈਸ਼ਨਲ ਸਟੋਰੀ ਆ, ਉਹ ਹੈ ਆਸਟ੍ਰੇਲੀਆ ਹਾਊਸ ਮਾਰਕੀਟ ਫਲੈਟ ਲਾਈਨ ਬਾਰੇ। ਨਵੇਂ ਕੋਟੈਲਿਟੀ ਡਾਟਾ ਦੇ ਮੁਤਾਬਕ ਨੈਸ਼ਨਲ ਹੋਮਸ ਵੈਲਿਊ ਮੇ ਵਿੱਚ ਫਲੈਟ ਹੀ ਰਹੀਆਂ, ਪਰ ਮੈਲਬਰਨ ਅਤੇ ਸਿਡਨੀ ਹੋਰ ਕਮਜ਼ੋਰ ਹੋ ਰਹੇ ਹਨ। ਮੈਲਬਰਨ ਡਵੈਲਿੰਗ ਵੈਲਿਊਸ 0.8% ਡਿੱਗੀਆਂ ਅਤੇ ਸਿਡਨੀ 0.9%। ਰਿਊਟਰਸ ਐਂਡ ਏ ਬੀ ਸੀ ਦੋਵੇਂ ਕਹਿੰਦੇ ਹਨ ਕਿ ਹਾਇਰ ਇੰਟਰਸਟ ਰੇਟ, ਵੀਕ ਕੌਨਫੀਡੈਂਸ, ਐਨਰਜੀ ਕੋਸਟ ਅਤੇ ਪ੍ਰਪੋਜ਼ਡ ਪ੍ਰੋਪਰਟੀ ਟੈਕਸ ਚੇਂਜਿਸ ਡਿਮਾਂਡ ਅਤੇ ਪ੍ਰੈਸ਼ਰ ਪਾ ਰਹੇ ਹਨ।
1: ਹਾਂਜੀ ਬਿਲਕੁਲ, ਜਿਸ ਤਰ੍ਹਾਂ ਕਿ ਵੋਰ ਦਾ ਵੀ ਥੋੜ੍ਹਾ ਜਿਹਾ ਅਸਰ ਹੈਗਾ ਕਿ ਲੋਕਾਂ ਦੇ ਵਿੱਚ ਅਨਸਰਟਨਟੀ ਬਣੀ ਹੋਈ ਆ ਕਿ ਪਤਾ ਨਹੀਂ ਕੀ ਹੋਣਾ ਆ। ਜਿਹੜੇ ਡੀਜ਼ਲ ਪ੍ਰਾਈਸਿਸ ਸੀ ਉਹ ਬਹੁਤ ਜ਼ਿਆਦਾ ਵੱਧ ਗਏ, ਲੋਕਾਂ ਦੀਆਂ ਜਿਹੜੀਆਂ ਕੋਸਟ ਆਫ ਲਿਵਿੰਗ ਸੀਗੀ ਉਹਦੇ ਕਰਕੇ ਬਹੁਤ ਜ਼ਿਆਦਾ ਉੱਪਰ ਚਲੀ ਗਈ। ਜਿੱਥੇ 'ਤੇ ਤੁਸੀਂ ਪੈਟਰੋਲ ਮਤਲਬ ਕਿ ਜਾਂ ਡੀਜ਼ਲ $100 ਦਾ ਪਾਉਂਦੇ ਸੀ, ਉੱਥੇ $150 ਦਾ ਜਾਂ 150 ਦੇ ਉੱਪਰ ਵੀ $200 ਦਾ ਹੀ ਹੋ ਗਿਆ ਸੀਗਾ, ਹੈ ਨਾ। ਅਤੇ ਬਟ ਉਹਦੇ ਨਾਲ ਨਾਲ ਜਿਹੜਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਫਿਊਲ ਪ੍ਰਾਈਸਿਸ ਵੱਧਦੀਆਂ ਅਤੇ ਉਹਦੇ ਨਾਲ ਜਿਹੜੀਆਂ ਬਾਕੀ ਚੀਜ਼ਾਂ ਹੁੰਦੀਆਂ ਉਹਨਾਂ ਦੀ ਕੀਮਤ ਵੀ ਕਾਫੀ ਉੱਪਰ ਚਲੀ ਜਾਂਦੀ ਆ। ਭਾਵੇਂ ਕਿ ਸਰਕਾਰਾਂ ਨੇ ਕਾਫੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ, ਪਰ ਫਿਰ ਵੀ ਜਦੋਂ ਤੁਸੀਂ ਸ਼ੋਪਿੰਗ ਜਾਂਦੇ ਹੋ ਤੇ ਇਹ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਕਿ ਮਹਿੰਗਾਈ ਜਿਹੜੀ ਆ ਉਹਨੇ ਆਪਣਾ ਜ਼ੋਰ ਫੜਿਆ ਹੋਇਆ। ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸਾਨੂੰ ਇਹ ਸਵਾਲ ਪੁੱਛਣ ਦੀ ਬਹੁਤ ਜ਼ਰੂਰਤ ਆ ਕਿ ਜਿਹੜੀ ਡੀਜ਼ਲ ਐਂਡ ਆਪਾਂ ਫਿਊਲ ਪ੍ਰਾਈਸ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਡੀਜ਼ਲ ਪੈਟਰੋਲ ਦੋਨੇ ਹੀ ਉੱਪਰ ਗਏ ਸੀਗੇ, ਬਟ ਕਿਉਂਕਿ ਮੇਰੀ ਕਾਰ ਡੀਜ਼ਲ ਯੂਜ਼ ਕਰਦੀ ਹੈ, ਮੈਨੂੰ ਡੀਜ਼ਲ ਪਿੰਚ ਕਰਦਾ ਕਿ ਜਿਹੜੇ ਹੁਣ ਪ੍ਰਾਈਸਿਸ ਨੇ ਵੀ ਇਹ ਪ੍ਰੀ ਵੋਰ ਪ੍ਰਾਈਸ ਪੁਆਇੰਟ 'ਤੇ ਜਾਣਗੇ ਕਿ ਨਹੀਂ ਜਾਣਗੇ
0: ਜੀ,
1: ਹੈ ਨਾ। ਬਹੁਤ ਲੋਕ ਜਦੋਂ ਤੁਸੀਂ ਪਾਰਟੀਜ਼ ਦੇ ਵਿੱਚ ਜਾਂ ਫੈਮਿਲੀਜ਼ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਹੋ ਤਾਂ ਬਹੁਤੇ ਲੋਕਾਂ ਦਾ ਇਹ ਉਹ ਬਿਲੀਵ ਕਰਦੇ ਆ ਕਿ ਪ੍ਰਾਈਸਿਸ ਬੇਸ਼ੱਕ ਵੋਰ ਹਟ ਵੀ ਜਾਵੇ
0: ਜੀ,
1: ਅਤੇ ਜਿਹੜੀਆਂ ਇਹ ਪ੍ਰਾਈਸਿਸ ਹੁਣ ਇੱਕ ਵਾਰੀ ਫਿਕਸ ਹੋ ਗਈਆਂ ਇਹਨਾਂ ਨੇ ਥੱਲੇ ਨਹੀਂ ਜਾਣਾ
0: ਜੀ। ਜਿੱਦਾਂ ਆਪਾਂ ਹਮੇਸ਼ਾ ਹੀ ਮਿਲਣ ਦਾ ਵੀ ਇਹ ਟ੍ਰੈਂਡ ਦੇਖਦੇ ਵੀ ਹਾਂ ਵੀ ਜਦੋਂ ਇੱਕ ਵਾਰ ਕਿਸੇ ਚੀਜ਼ ਦਾ ਪ੍ਰਾਈਸ ਵੱਧ ਜਾਂਦਾ ਤਾਂ ਬਹੁਤ ਰੇਅਰ ਹੁੰਦਾ ਵੀ ਉਹ ਥੱਲੇ ਜਾਵੇ, ਜੇ ਥੱਲੇ ਜਾਂਦਾ ਵੀ ਆ ਤਾਂ ਜਿਸ ਹਿਸਾਬ ਨਾਲ ਉਹ ਵਧਿਆ ਹੁੰਦਾ ਉਹ ਤੋਂ ਬਹੁਤ ਘੱਟ ਅਮਾਊਂਟ 'ਚ ਥੱਲੇ।
1: ਬਿਲਕੁਲ ਬਿਲਕੁਲ, ਹੈ ਨਾ। ਅਤੇ ਇਹ ਸਰਕਾਰਾਂ ਨੂੰ ਪੁੱਛਣਾ ਬਹੁਤ ਹੀ ਜ਼ਰੂਰੀ ਆ ਕਿ ਅਸੀਂ ਉਹੀ ਪ੍ਰਾਈਸ ਪੁਆਇੰਟ ਵੇਖਣਾ ਚਾਹੁੰਦੇ ਹਾਂ ਜਿਹੜਾ ਕਿ ਪ੍ਰੀ ਵੋਰ ਪ੍ਰਾਈਸ ਪੁਆਇੰਟਸ ਹੈਗੇ ਸੀਗੇ, ਹੈ ਨਾ। ਅਤੇ ਐਨਰਜੀ ਸਾਈਡ ਤੋਂ ਹੀ ਇੱਕ ਹੋਰ ਅਪਡੇਟ ਆ, ਰਾਈਟਰਸ ਦੇ ਮੁਤਾਬਕ ਆਸਟ੍ਰੇਲੀਆ ਨੇ ਫਿਊਲ ਕੰਪਨੀਜ਼ ਦੀ ਮਿਨੀਮਮ ਸਟੋਕ ਹੋਲਡਿੰਗ ਜਿਹੜੀ ਓਬਲੀਗੇਸ਼ਨ ਸੀਗੀ ਉਸ ਵਿੱਚ 20% ਰਿਡਕਸ਼ਨ ਵਾਲਾ ਮਈਅਰ ਸਪਟੰਬਰ ਤੱਕ ਵਧਾ ਦਿੱਤਾ, ਅਤੇ ਜਿਸ ਨਾਲ 762 ਮਿਲੀਅਨ ਲੀਟਰਸ ਤੱਕ ਪੈਟਰੋਲ ਅਤੇ ਡੀਜ਼ਲ ਤੁਰੰਤ ਸਪਲਾਈ ਲਈ ਅਵੇਲੇਬਲ ਰਹਿ ਸਕਦੇ ਨੇ। ਅਤੇ ਇਹ ਫੈਸਲਾ ਜਿਹੜਾ ਉਹ ਮਿਡਲ ਈਸਟ ਕੌਨਫਲਿਕਟ ਦੇ ਐਨਰਜੀ ਇੰਪੈਕਟ ਦੇ ਮੱਦੇਨਜ਼ਰ ਲਿਆ ਗਿਆ ਸੀਗਾ। ਅਤੇ ਇਹਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਡੀਜ਼ਲ ਮਿਲਣਾ ਬੰਦ ਹੋ ਜਾਣਾ ਆ ਅਤੇ ਪੈਟਰੋਲ ਮਿਲਣਾ ਬੰਦ ਹੋ ਜਾਂਦਾ, ਔਰ ਕਈ ਲੋਕ ਇੰਨੇ ਕੁ ਜ਼ਿਆਦਾ ਪੈਨਿਕ ਸੀਗੇ, ਹੈ ਨਾ, ਔਰ ਬਣਦਾ ਵੀ ਸੀ, ਹੈ ਨਾ, ਕਿਉਂਕਿ ਹਾਲੇ ਅਸੀਂ ਨਵੇਂ ਨਵੇਂ ਜਿਹੜਾ ਕੋਵਿਡ ਪੈਂਡੈਮਿਕ ਤੋਂ ਬਾਹਰ ਨਿਕਲੇ ਹਾਂ, ਅਤੇ ਮੈਂ ਇੱਦਾਂ ਲੱਗਦਾ ਸੀਗਾ ਕਿ ਹੋ ਸਕਦਾ ਫਿਰ ਮਤਲਬ ਵੀ ਕਿਤੇ ਲੋਕਡਾਊਨ ਨਾ ਲੱਗ ਜਾਵੇ
0: ਜੀ, ਕਿਤੇ ਨਾ ਕਿਤੇ ਲੋਕਾਂ 'ਚ ਖਬਰ ਫੈਲ ਵੀ ਰਹੀ ਸੀਗੀ ਕਿ ਤੁਸੀਂ ਵਰਕ ਫਰੋਮ ਹੋਮ ਸਟਾਰਟ ਕਰੋ, ਤਾਂ ਵੀ ਜਦੋਂ ਕੋਵਿਡ ਦੇ ਟਾਈਮ ਜਿਹੜਾ ਕੁਛ ਵੀ ਹੋਇਆ ਉਹ ਸਾਡਾ ਅਨਐਕਸਪੈਕਟਡ ਸੀਗਾ ਅਤੇ ਸਾਡਾ ਫਸਟ ਟਾਈਮ ਐਕਸਪੀਰੀਅੰਸ ਸੀਗਾ, ਤਾਂ ਸਾਨੂੰ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਜਦੋਂ ਅਸੀਂ ਆਪਣੀ ਮਤਲਬ ਐਵੇਂ ਦੀ ਸਿਚੁਏਸ਼ਨ ਆਊਗੀ ਕਿ ਅਸੀਂ ਆਪਣੇ ਘਰਾਂ ਚ ਬੰਦ ਹੋ ਜਾਵਾਂਗੇ ਕਿਉਂਕਿ ਅਸੀਂ ਸੋਚ ਹੀ ਨਹੀਂ ਸਕਦੇ ਉਸ ਚੀਜ਼ ਨੂੰ ਵੀ ਦੁਨੀਆਂ ਕਿਵੇਂ ਚੱਲੂ ਅਸੀਂ ਕਹਿੰਦੇ ਜੇ ਐਵੇਂ ਹੋ ਗਿਆ ਪਰ ਉਹ ਚੀਜ਼ਾਂ ਹੋਈਆਂ ਤਾਂ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਹਮੇਸ਼ਾ ਇਹ ਡਰ ਰਹਿੰਦਾ ਵੀ ਕੁਛ ਵੀ ਹੋ ਸਕਦਾ
1: ਹਾਂ ਵੀ ਕੁਛ ਵੀ ਹੋ ਸਕਦਾ ਆ ਔਰ ਮੈਂ ਉਹ ਕਿਉਂਕਿ ਤਾਜ਼ਾ ਤਾਜ਼ਾ ਨਾ ਹਲੇ ਦਿਮਾਗ ਦੇ ਵਿੱਚ ਤੇ ਕਈ ਲੋਕੀ ਕਹਿ ਰਹੇ ਸੀ ਵੀ ਅੱਛਾ ਚੰਗਾ ਹੋ ਜਾਏਗਾ ਵੀ ਅਸੀਂ ਸਭ ਘਰੋਂ ਕੰਮ ਕਰਾਂਗੇ ਹੈ ਨਾ ਬਟ ਬਹੁਤਿਆਂ ਨੂੰ ਇਹੀ ਸੀਗਾ ਕਿ ਨਹੀਂ ਇਹੋ ਜਿਹੀ ਸਿਚੁਏਸ਼ਨ ਦੁਬਾਰਾ ਨਾ ਆਵੇ ਕਿ ਅਸੀਂ ਇੱਕ ਵਾਰੀ ਮਤਲਬ ਕਿ ਤਾਜ਼ਾ ਤਾਜ਼ਾ ਝੱਲ ਕੇ ਹਟੇ ਹਾਂ ਤੇ ਦੁਬਾਰਾ ਸਾਡੇ ਵਿੱਚ ਹਿੰਮਤ ਨਹੀਂ ਹੈਗੀ ਕਿ ਅਸੀਂ ਦੁਬਾਰਾ ਚੱਲੀਏ
0: ਤੇ ਅਗਲੀ ਖ਼ਬਰ ਆ ਜਿਹੜੀ ਉਹ ਇੱਕ ਪੰਜਾਬ ਤੋਂ ਆ ਬਹੁਤ ਪੋਜ਼ਿਟਿਵ ਖ਼ਬਰ ਆ ਕਿ ਪੰਜਾਬ ਸਰਕਾਰ ਨੇ ਆਪਣੀ ਨੰਬਰ 1 ਸਕੂਲ ਐਜੂਕੇਸ਼ਨ ਰੈਂਕਿੰਗ ਨੂੰ ਸੈਲੀਬ੍ਰੇਟ ਕਰਨ ਲਈ 19,000 ਤੋਂ ਵੱਧ ਗੌਰਮੈਂਟ ਸਕੂਲਸ ਵਿੱਚ ਮੈਗਾ PTMs ਕਰਵਾਈਆਂ ਰਿਪੋਰਟ ਮੁਤਾਬਕ ਪੰਜਾਬ ਦੀ NITI ਆਯੋਗ ਸਕੂਲ ਐਜੂਕੇਸ਼ਨ ਕੁਆਲਿਟੀ ਰਿਪੋਰਟ 2026 ਵਿੱਚ ਟੌਪ ਪੋਜੀਸ਼ਨ ਹਾਸਲ ਕੀਤੀ ਹੈ
1: ਬਿਲਕੁਲ ਜਿਹੜੇ ਦੇਖੋ ਜੀ ਐਜੂਕੇਸ਼ਨ ਦਾ ਜੋ ਸਿਸਟਮ ਹੈਗਾ ਖਾਸ ਕਰਕੇ ਕਿਉਂਕਿ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਪੰਜਾਬ ਦੀ ਹੀ ਗੱਲ ਕਰਾਂਗੇ ਕਿ ਉਹਦੇ ਉਹਦੇ ਸੁਧਾਰ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ ਹੈਨਾ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਤੈਨੂੰ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਕੰਮ ਕਰਦੇ ਨੇ ਹੈ ਨਾ ਉਹਨਾਂ ਨੂੰ ਇਹ ਕੰਪਲਸਰੀ ਹੋਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਜਿਹੜੇ ਆ ਕਿ ਉਹ ਸਰਕਾਰੀ ਸਕੂਲ ਵਿੱਚ ਜ਼ਰੂਰ ਪੜ੍ਹਨ ਹੈ ਨਾ ਜਿਹੜੇ ਸਰਕਾਰੀ ਸਕੂਲ ਟੀਚਰ ਦੇ ਬੱਚੇ ਸਕੂਲ ਗੋਇੰਗ ਏਜ ਦੇ ਹੈਗੇ ਆ ਜੇ ਉਹ ਉਹਨਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਨਹੀਂ ਪੜ੍ਹਦੇ ਤੇ ਉਹਨਾਂ ਨੂੰ ਸਰਕਾਰੀ ਸਕੂਲ ਦੀ ਟੀਚਰ ਦੀ ਜੋਬ ਕਰਨ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਹੈ ਨਾ ਕਿ ਜੇ ਉਹ ਸੋਚਦੇ ਨੇ ਕਿ ਮਤਲਬ ਸਰਕਾਰੀ ਸਕੂਲ ਬੱਚਿਆਂ ਦੇ ਪੜ੍ਹਾਉਣ ਦੇ ਕਾਬਲ ਨਹੀਂ ਹੈਗੇ ਤੇ ਉਹਨਾਂ ਨੂੰ ਉਸ ਜੋਬ ਵਿੱਚ ਨਹੀਂ ਹੋਣਾ ਚਾਹੀਦਾ
0: ਜੀ
1: ਹੈਨਾ ਜਾਂ ਤੇ ਫਿਰ ਉਹ ਮਤਲਬ ਕਿ ਉਹ ਜੋਬ ਛੱਡ ਦੇਣ ਤੇ ਜਾਂ ਫਿਰ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਭਰਤੀ ਕਰਵਾਉਣ ਹਾਂ ਕੋਈ ਰੀਜ਼ਨਸ ਹੋ ਸਕਦੇ ਆ ਕਿ ਜੇ ਕਿਸੇ ਨੇ ਆਪਣੇ ਬੱਚੇ ਨੂੰ ਕਿਸੇ ਹੋਸਟਲ ਦੇ ਵਿੱਚ ਦੂਰ ਪਾਇਆ ਆ ਜਾਂ ਕੋਈ ਸਰਕਾਰੀ ਸਕੂਲ ਉਹਨਾਂ ਦੇ ਘਰ ਦੇ ਲਾਗੇ ਨਹੀਂ ਹੈਗਾ ਇਹ ਥੋੜੀਆਂ ਜਿਹੀਆਂ ਚਲੋ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਐਕਸੈਪਸ਼ਨਲ ਕੇਸਿਸ ਹੋ ਸਕਦੇ ਆ ਬਟ ਅਦਰਵਾਈਜ਼ ਜੋ ਵੇਖਣ ਨੂੰ ਮਿਲਿਆ ਪਿਛਲੇ ਮੈਂ ਕਹੂੰਗੀ ਕਿ 40-50 ਸਾਲਾਂ ਦੇ ਵਿੱਚ ਉਹ ਇਹ ਸੀਗਾ ਕਿ ਪਿੰਡ ਦੇ ਵਿੱਚ ਹੀ ਜਿਹੜੇ ਟੀਚਰਸ ਨੇ
0: ਜੀ
1: ਉਹ ਪਿੰਡ ਦੇ ਸਕੂਲ ਵਿੱਚ ਆਪ ਸਰਕਾਰੀ ਜੋਬ ਕਰ ਰਹੇ ਨੇ ਬਟ ਉਸੇ ਪਿੰਡ ਵਿੱਚੋਂ ਉਹ ਰਹਿੰਦਿਆਂ ਹੋਇਆਂ ਆਪਣੇ ਬੱਚੇ ਜਿਹੜੇ ਆ ਉਹ ਉਹਨਾਂ ਨੇ ਸਕੂਲ ਦੇ ਵਿੱਚ ਹੀ ਉਸੇ ਪਿੰਡ ਦੇ ਕਿਸੇ ਮਾਡਲ ਸਕੂਲ ਦੇ ਵਿੱਚ ਤੇ ਜਾਂ ਫਿਰ ਲਾਗੇ ਲੱਗਦੇ ਸ਼ਹਿਰ ਦੇ ਕਿਸੇ ਇੰਗਲਿਸ਼ ਸਕੂਲ ਵਿੱਚ ਪਾਏ ਨੇ
0: ਜੀ ਜਿੱਦਾਂ ਤੁਸੀਂ ਕਿਸੇ ਵਧੀਆ ਪ੍ਰਾਈਵੇਟ ਸਕੂਲ 'ਚ ਜੇ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਣ ਜਾਓ ਤਾਂ ਉੱਥੇ ਤੁਹਾਨੂੰ ਪੁੱਛਦੇ ਨੇ ਕਿ ਤੁਹਾਡਾ ਕੋਈ ਹੋਰ ਬੱਚਾ ਹੈਗਾ ਜਾਂ ਨਹੀਂ ਹੈਗਾ ਤਾਂ ਤੁਹਾਨੂੰ ਥੋੜ੍ਹੀ ਕੰਪਨਸੇਸ਼ਨ ਦਿੰਦੇ ਨੇ ਜੇਕਰ ਕੋਈ ਮਤਲਬ ਤੁਸੀਂ ਐਵੇਂ ਕਹੋ ਕਿ ਮੈਂ ਤੁਹਾਡੀ ਜੋਬ ਕਰਨੀ ਚਾਹੁੰਦੀ ਹਾਂ ਅਤੇ ਕੋਈ ਜਦੋਂ ਆਪਾਂ ਜੋਬ ਦੇ ਲਈ ਤਾਂ ਉਹ ਕਹਿੰਦੇ ਵੀ ਤੁਹਾਡੇ ਬੱਚੇ ਹੈਗੇ ਨੇ ਉਹ ਕਹਿੰਦੇ ਹਾਂਜੀ ਫਿਰ ਤੁਹਾਨੂੰ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਵੀ ਸਾਡੇ ਸਕੂਲ 'ਚ ਹੀ ਪਾਉਣਾ ਪਊਗਾ ਤਾਂ ਜਿੱਦਾਂ ਤੁਸੀਂ ਕਹੀ ਵੀ ਜੇ ਸਰਕਾਰੀ ਸਕੂਲ ਦੇ ਟੀਚਰ ਮਤਲਬ ਗੁੱਡ ਅਰਨ ਕਰ ਰਹੇ ਨੇ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੀ ਉੱਥੇ ਹੀ ਪਾਉਣਾ ਚਾਹੀਦਾ ਆ ਵੀ ਇਹ ਇੱਕ ਸ਼ਾਇਦ ਉਹਦੇ ਨਾਲ ਐਜੂਕੇਸ਼ਨ ਸਿਸਟਮ 'ਚ ਹੋਰ ਵੀ ਸੁਧਾਰ ਆਜੂਗਾ ਤਾਂ ਕਿਉਂਕਿ ਜੇ ਟੀਚਰ ਦਾ ਬੱਚਾ ਵੀ ਉੱਥੇ ਪੜ੍ਹ ਰਿਹਾ ਹੋਊਗਾ ਤਾਂ ਉਹਨੂੰ ਪਤਾ ਹੋਊਗਾ ਕਿ ਮੈਂ ਵੱਧ ਐਫਰਟਸ ਲਾਉਣੇ ਨੇ ਮੇਰਾ ਬੱਚਾ ਵੀ ਇੱਥੇ ਪੜ੍ਹ ਰਿਹਾ ਅਸੀਂ ਉਹਨੂੰ ਇੰਪਰੂਵ ਕਰਨ ਦੇ ਹੋਰ ਜ਼ਰੀਏ ਲੱਭਾਂਗੇ
1: ਹਾਂ ਕਿਉਂਕਿ ਫਿਰ ਜੇ ਉਹਨੂੰ ਉਸ ਸਕੂਲ ਵਿੱਚ ਕੁਛ ਕਮੀਆਂ ਨਜ਼ਰ ਆਉਂਦੀਆਂ ਹੋਣਗੀਆਂ ਤੇ ਉਹ ਉਹਨੂੰ ਕਮੀਆਂ ਕਰਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਅਦਰਵਾਈਜ਼ ਉਹਨਾਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਕੋਈ ਕਮੀਆਂ ਨਜ਼ਰ ਹੀ ਨਹੀਂ ਆਉਂਦੀਆਂ ਕਿਉਂਕਿ ਉਹਨਾਂ ਵਾਸਤੇ ਬਹੁਤ ਜ਼ਿਆਦਾ ਕਨਵੀਨੀਅੰਸ ਹੁੰਦੀ ਆ ਕਿ ਉਹ ਸਕੂਲ ਜਾਣ ਜਾਂ ਨਾ ਜਾਣ ਜਾ ਕੇ ਉੱਥੇ ਪੜ੍ਹਾਉਣ ਜਾਂ ਨਾ ਪੜ੍ਹਾਉਣ ਬੱਚਿਆਂ ਦਾ ਕੋਈ ਡਿਸਿਪਲਿਨ ਹੈਗਾ ਜਾਂ ਨਹੀਂ ਹੈਗਾ ਉਹ ਕਹਿੰਦੇ ਸਾਨੂੰ ਇਹਦੇ ਨਾਲ ਕੋਈ ਨਹੀਂ ਸਾਨੂੰ ਸਿਰਫ ਤਨਖਾਹ ਮਿਲ ਰਹੀ ਆ ਸਾਨੂੰ ਸਿਰਫ ਇੰਨੇ ਨਾਲ ਹੀ ਗਰਜ਼ ਆ
0: ਜੀ ਹਾਲਾਂਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ
1: ਬਿਲਕੁਲ ਹਾਂਜੀ ਤੇ ਮੈਂ ਵਰਲਡ ਹੈਲਥ ਦੀ ਅਪਡੇਟ ਦੀ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਰਾਈਟਰਸ ਦੇ ਮੁਤਾਬਕ ਕੋਂਗੋ ਤੇ ਬੋਲਾ ਆਊਟਬ੍ਰੇਕ ਦੇ ਦੌਰਾਨ ਕੁਝ ਰਿਕਵਰੀਜ਼ ਨੇ ਹੋਪ ਦਿੱਤੀ ਆ ਪਰ DRC ਵਿੱਚ ਕਨਫਰਮਡ ਕੇਸਿਸ ਜਿਹੜੇ ਨੇ ਉਹ 282 ਅਤੇ ਡੈਥਸ ਜਿਹੜੀਆਂ ਉਹ 42 ਤੱਕ ਪਹੁੰਚ ਚੁੱਕੀਆਂ ਨੇ ਤੇ WHO ਚੀਫ ਨੇ ਅਰਲੀ ਕੇਅਰ ਅਤੇ ਸਟਰੋਂਗਰ ਰਿਸਪੋਂਸ ਦੀ ਅਪੀਲ ਵੀ ਕੀਤੀ ਆ ਇਹ ਵੀ ਇੱਕ ਹਲੇ ਤੱਕ ਡਰ ਬਣਿਆ ਹੋਇਆ ਇਬੋਲਾ ਦਾ ਬਟ ਜਿੰਨੀ ਤੇਜ਼ੀ ਦੇ ਨਾਲ ਖਬਰ ਆ ਰਹੀ ਸੀਗੀ ਉਨੀ ਤੇਜ਼ੀ ਨਾਲ ਉਹ ਨਹੀਂ ਮਤਲਬ ਕਿ ਫੈਲਿਆ ਤੇ ਚਲੋ ਅਸੀਂ ਇਹੀ ਅਰਦਾਸ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਇਹ ਜ਼ਿਆਦਾਤਰ ਨਾ ਫੈਲੇ ਤੇ ਜਿਹੜੇ ਇਹਦੇ ਤੋਂ ਅਫੈਕਟਿਡ ਹੈਗੇ ਆ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ
0: ਹਾਂਜੀ ਸਾਰੇ ਤੰਦਰੁਸਤ ਰਹਿਣ ਖੁਸ਼ੀ ਰਹਿਣ ਤੇ ਆਪਣੇ ਆਪਣੇ ਘਰੇ ਰਹਿਣ
1: ਬਿਲਕੁਲ
0: ਤਾਂ ਅੱਜ ਦੀਆਂ ਜਿਹੜੀਆਂ ਖਬਰਾਂ ਸੀਗੀਆਂ ਉਹਨਾਂ ਵਿੱਚ ਅਸੀਂ ਸਾਰੇ ਮੈਨੂੰ ਲੱਗਦਾ ਟੋਪਿਕਸ ਨੂੰ ਕਵਰ ਕੀਤਾ ਵੀ ਜਿੱਦਾਂ ਮੇਨ ਜਿਹੜੀਆਂ ਹੈਡਲਾਈਨਸ ਬਣੀਆਂ ਰਹੀਆਂ ਕੋਸਟ ਆਫ ਲਿਵਿੰਗ ਰਿਹਾ ਸਾਡਾ ਹਾਊਸਿੰਗ ਰਿਹਾ ਫਿਊਲ ਸਿਕਿਉਰਿਟੀ ਰਹੀ ਆ ਐਜੂਕੇਸ਼ਨ ਤੇ ਗਲੋਬਲ ਹੈਲਥ।
1: ਹਾਂਜੀ ਬਿਲਕੁਲ, ਔਰ ਇੱਕ ਜ਼ਰੂਰੀ ਅਪਡੇਟ ਹੋਰ ਹੈਗੀ ਆ ਕਿ ਜਿਹੜੇ ਰਜਿਸਟ੍ਰੇਸ਼ਨ ਦੇ ਵਿੱਚ $200 ਦੀ ਰਾਹਤ ਮਿਲਦੀ ਆ
0: ਜੀ,
1: ਉਹ ਤੁਸੀਂ ਅੱਜ ਤੋਂ ਅਪਲਾਈ ਕਰ ਸਕਦੇ ਹੋ, ਤੇ ਇਹ ਕਦੀ ਵੀ ਨਾ ਸੋਚਿਓ ਕਿ ਉਹ ਤੁਹਾਨੂੰ ਆਟੋਮੈਟਿਕਲੀ ਹੀ ਮਿਲ ਜਾਣੀ ਆ ਰਿਲੀਫ, ਉਹਦੇ ਵਾਸਤੇ ਤੁਹਾਨੂੰ 20 ਕਰੋੜ ਤੇ ਜਾ ਕੇ ਤੇ ਅਪਲਾਈ ਕਰਨਾ ਪੈਣਾ ਆ, ਤੇ ਫਿਰ ਹੀ ਤੁਹਾਡੇ ਉਹ ਅਕਾਊਂਟ ਦੇ ਵਿੱਚ ਪੈਸੇ ਆਉਣੇ ਆ, ਅਦਰਵਾਈਜ਼ ਤੁਸੀਂ ਮਿਸ ਆਊਟ ਕਰ ਜਾਓਗੇ
0: ਜੀ।
1: ਤੇ ਮੈਨੂੰ ਲੱਗਦਾ ਕਿ ਹੁਣ ਸੁਣਦੇ ਆ ਇੱਕ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਅਸੀਂ ਅੱਜ ਦੇ ਟੌਪਿਕ ਬਾਰੇ ਗੱਲ ਕਰਾਂਗੇ, ਅੱਜ ਦੀ ਕੋਰਟ ਜਿਹੜੀ ਆ ਉਹਦੀ ਗੱਲ ਕਰਾਂਗੇ, ਤੇ ਸੁਣਦੇ ਆ ਗੀਤ, ਬਣੇ ਰਹੋ ਸਾਡੇ ਨਾਲ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ।

0: ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਸੀਗੇ ਤਰਸੇਮ ਜੱਸੜ ਦਾ ਬਹੁਤ ਹੀ ਵਧੀਆ ਗਾਣਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ, ਅਤੇ ਅੱਜ ਦੀ ਜਿਹੜੀ ਕੋਟ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਕਿ ਜਿੱਥੇ ਡਰ ਰੁਕਾਉਂਦਾ ਉੱਥੇ ਸਬਰ ਰਸਤਾ ਬਣਾਉਂਦਾ। ਸਬਰ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ
1: ਜੀ
0: ਸਥਾਨ ਆ। ਜਿਹੜੇ ਬੰਦੇ ਨੂੰ ਕਹਿੰਦੇ ਕਿ ਸਬਰ ਕਰਨਾ ਨਹੀਂ ਆਉਂਦਾ, ਉਹ ਜ਼ਿੰਦਗੀ ਵਿੱਚ ਕਦੀ ਕਿਤੇ ਪਹੁੰਚ ਨਹੀਂ ਸਕਦਾ, ਔਰ ਉਹਦੀ ਜ਼ਿੰਦਗੀ ਵਿੱਚ ਹਰ ਵੇਲੇ ਜਿਹੜੀ ਆ ਨਾ ਉਹ ਹਲਚਲ ਮੱਚੀ ਰਹਿੰਦੀ ਹੈ।
1: ਮੈਨੂੰ ਵੀ ਜਿਹਦੇ 'ਚ ਸਬਰ ਨਹੀਂ ਹੁੰਦਾ ਜ਼ਿੰਦਗੀ, ਉਹਨੂੰ ਸਾਰੀ ਜ਼ਿੰਦਗੀ ਸਬਰ ਦਾ ਪਾਠ ਹੀ ਸਿਖਾਉਂਦੀ ਰਹਿੰਦੀ ਆ।
0: ਬਿਲਕੁਲ, ਸਾਨੂੰ ਅਸੀਂ ਅਕਸਰ ਸੋਚਦੇ ਹਾਂ ਕਿ ਜ਼ਿੰਦਗੀ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ, ਔਰ ਖਾਸ ਕਰਕੇ ਜਿਹੜੇ ਅਸੀਂ ਮਾਈਗ੍ਰੈਂਟ ਲੋਕ ਹਾਂ ਨਾ, ਸਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸਭ ਤੋਂ ਵੱਡੀ ਜਿਹੜੀ ਸਾਡੀ ਸਮੱਸਿਆ ਆ ਵੀ ਉਹ ਬਿਲਸ ਜਾਂ ਸਾਡੀ ਜੋਬ ਹੋ ਗਈ, ਜਾਂ ਫਿਰ ਹੈਲਥ, ਫੈਮਿਲੀ ਪ੍ਰੈਸ਼ਰ, ਮਾਰਕੀਟ, ਜਾਂ ਫਿਰ ਜਿਹੜੇ ਕਿ ਇੰਟਰਸਟ ਰੇਟ ਹੈ ਨਾ। ਜਦੋਂ ਅਸੀਂ ਇੰਡੀਆ ਵਿੱਚ ਰਹਿੰਦੇ ਸੀ ਤਾਂ ਇੰਟਰਸਟ ਰੇਟ ਬਾਰੇ ਕਦੀ ਕਿਸੇ ਨੇ
1: ਸਕੂਲ
0: ਦੇ ਗੇਟ ਤੋਂ ਬਾਹਰ ਆਉਣਾ ਤੇ ਉਹ ਭੁੱਲ ਜਾਂਦਾ ਸੀ ਵੀ ਉਹ ਸਿਰਫ ਉਦੋਂ ਯਾਦ ਕਰਾਂਗੇ ਜਦੋਂ ਐਗਜ਼ਾਮ ਹੋਏਗਾ। ਤੇ ਹੁਣ ਇੱਥੇ ਤੁਸੀਂ ਦੇਖੋ ਕਿ ਘਰ ਦੇ ਵਿੱਚ ਬੱਚੇ ਜਿਹੜੇ ਨੇ ਸਕੂਲ ਗੋਇੰਗ ਬੱਚੇ, ਉਹ ਵੀ ਸੁਣਦੇ ਨੇ ਕਿ ਪੇਰੈਂਟਸ ਇੰਟਰਸਟ ਰੇਟ ਦੀ ਗੱਲ ਕਰ ਰਹੇ ਨੇ
1: ਜੀ,
0: ਹੈ ਨਾ। ਅਤੇ ਪਰ ਚਲੋ ਐਨੀਵੇਜ਼, ਅਸੀਂ ਮਤਲਬ ਕਿ ਇੰਟਰਸਟ ਰੇਟ ਤੋਂ ਬਚ ਨਹੀਂ ਸਕਦੇ, ਅਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਨੂੰ ਮਤਲਬ ਕਿ ਬਾਹਰ ਆਉਣ ਦੇ ਨਾਲ ਇਹਨਾਂ ਦਾ ਪਤਾ ਲੱਗ ਗਿਆ ਆ। ਬਟ ਉਹਦੇ ਨਾਲ ਨਾਲ ਇੱਕ ਗੱਲ ਇਹ ਜ਼ਰੂਰੀ ਹੋ ਗਈ ਆ ਵੀ ਫਿਰ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝ ਕੇ
1: ਜੀ,
0: ਅਤੇ ਉਹਨਾਂ ਤੋਂ ਅਸੀਂ ਬਚਣਾ ਕਿਸ ਤਰ੍ਹਾਂ, ਔਰ ਅਸੀਂ ਸਬਰ ਸੰਤੋਖ ਦੇ ਵਿੱਚ ਕਿੱਦਾਂ ਰਹਿਣਾ
1: ਜੀ,
0: ਹੈ ਨਾ। ਜੇ ਅਸੀਂ ਇਹ ਗੱਲ ਕਰਦੇ ਹਾਂ ਕਿ ਸਿਰਫ ਮਾਈਗ੍ਰੈਂਟਸ ਨੂੰ ਇੱਥੇ ਆ ਕੇ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਾ ਆ, ਅਤੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਟੈਕਲ ਇਹਨਾਂ ਨੂੰ ਕਿਸ ਤਰ੍ਹਾਂ ਕਰਨਾ, ਜਾਂ ਇਹਨਾਂ ਦੇ ਵਿੱਚ ਅਸੀਂ ਸਬਰ ਸੰਤੋਖ ਦੇ ਨਾਲ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਿਤਾਉਣੀ ਆ, ਉਹਨਾਂ ਬਾਰੇ ਵੀ ਸਾਨੂੰ ਪਤਾ ਲੱਗਾ
1: ਜੀ। ਜਿੱਦਾਂ ਤੁਸੀਂ ਕਿਹਾ ਵੀ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਿਆ, ਅਤੇ ਆਪਾਂ ਜਿਵੇਂ ਕੋਰਟ 'ਚ ਪਹਿਲਾਂ ਗੱਲ ਕੀਤੀ ਵੀ ਜਿਹੜੇ ਡਰ ਆ ਉਹ ਸਾਨੂੰ ਰੋਕ ਦਿੰਦਾ ਕਿਤੇ ਨਾ ਕਿਤੇ, ਤੇ ਕਹਿੰਦੇ ਵੀ ਜਿਹੜਾ ਡਰ ਹੁੰਦਾ ਆ ਕਿਸੇ ਚੀਜ਼ ਦਾ ਸਾਡੇ ਅੰਦਰ, ਉਹ ਸਾਡੀ ਡਿਸੀਜਨ ਲੈਣ ਤੋਂ ਪਹਿਲਾਂ ਹੀ ਸਾਡੀ ਐਨਰਜੀ ਨੂੰ ਖਤਮ ਕਰ ਦਿੰਦਾ, ਕਿਉਂਕਿ ਸਾਡੇ ਅੰਦਰ ਇੱਕ ਨੈਗੇਟਿਵਿਟੀ ਉਸ ਤੋਂ ਪਹਿਲਾਂ ਹੀ ਆ ਜਾਂਦੀ ਹੈ ਵੀ ਅਸੀਂ ਕਰਨਾ ਜਾਂ ਨਹੀਂ ਕਰਨਾ ਉਹ ਬਾਅਦ ਦੀ ਗੱਲ ਆ, ਪਰ ਅਸੀਂ ਉਹਨੂੰ ਇੱਕ ਨੈਗੇਟਿਵ ਫਾਰਮ 'ਚ ਪਹਿਲਾਂ ਹੀ ਲੈ ਆਉਂਦੇ ਹਾਂ। ਮਨ ਕਹਿੰਦਾ ਵੀ ਨਹੀਂ ਹੋਣਾ ਅਤੇ ਨਾ ਹੀ ਤੇ ਤੋਂ ਬਣਨਾ, ਜਾਂ ਕਦੇ ਕਹਿੰਦਾ ਵੀ ਮੈਂ ਲੇਟ ਹੋ ਗਿਆ ਕੁਛ ਕਰਨ ਤੋਂ, ਜਾਂ ਮੈਂ ਇਕੱਲਾ ਹਾਂ ਵੀ ਲੋਕ ਅੱਗੇ ਨਿਕਲ ਗਏ ਮੇਰੇ ਤੋਂ। ਜਿਵੇਂ ਆਪਾਂ ਪਹਿਲਾਂ ਵੀ ਇਸ ਚੀਜ਼ ਨੂੰ ਗੱਲ ਡਿਸਕਸ ਕਰ ਰਹੇ ਸੀਗੇ ਕਿ ਅੱਜ ਕੱਲ੍ਹ ਲੋਕਾਂ 'ਚ ਪੇਸ਼ੀਐਂਸ ਬਹੁਤ ਖਤਮ ਹੋ ਰਹੀ ਆ, ਤਾਂ ਵੀ ਉਹ ਸ਼ਾਇਦ ਇੱਕ ਡਰ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਕੋਈ ਵੀ ਕੁਛ ਵੀ ਕਰੀਏ ਅਤੇ ਅਸੀਂ ਅੱਗੇ ਨਿਕਲੀਏ।
0: ਹਾਂ,
1: ਤਾਂ ਕਹਿੰਦੇ ਵੀ ਜਦੋਂ ਵੀ ਤੁਹਾਡੇ 'ਚ ਡਰ ਆਉਂਦਾ ਕਿਸੇ ਚੀਜ਼ ਦਾ, ਤਾਂ ਤੁਹਾਨੂੰ ਲੱਗਦਾ ਵੀ ਅਸੀਂ ਇਕੱਲੇ ਰਹਿ ਗਏ ਹਾਂ, ਤਾਂ ਉੱਥੇ ਨਾਲ ਦੀ ਨਾਲ ਸਬਰ ਵੀ ਆਉਂਦਾ ਆ। ਸਬਰ ਕਹਿੰਦੇ ਆ ਵੀ ਰੁਕ ਜਾ, ਥੋੜ੍ਹਾ ਸਾਹ ਲੈ ਲਾ, ਇੱਕ ਵਾਰ 'ਚ ਸਾਰੀ ਜ਼ਿੰਦਗੀ ਸੋਲਵ ਨਹੀਂ ਕਰਨੀ, ਹੌਲੀ ਹੌਲੀ ਚੀਜ਼ਾਂ ਜ਼ਿੰਦਗੀ 'ਚ ਆਪਣੇ ਆਪ ਅਨਫੋਲਡ ਹੁੰਦੀਆਂ ਜਾਂਦੀਆਂ ਜਿਵੇਂ ਜਿਵੇਂ ਤੁਸੀਂ ਅੱਗੇ ਕਦਮ ਵਧਾਉਂਦੇ ਜਾਂਦੇ ਹੋ।
0: ਬਿਲਕੁਲ, ਖਾਸ ਕਰਕੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਸਬਰ, ਜੇ ਅਸੀਂ ਗੁਰਬਾਣੀ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਸਾਡੇ ਗੁਰੂਆਂ ਨੇ, ਜਾਂ ਉਸ ਤੋਂ ਪਹਿਲੇ ਸਾਡੇ ਗੁਰੂਆਂ ਤੋਂ ਪਹਿਲਾਂ ਜਿਹੜੇ ਸੰਤ ਪੀਰ ਹੋਏ ਉਹਨਾਂ ਨੇ ਵੀ ਸਬਰ ਦੀ ਗੱਲ ਕੀਤੀ, ਉਦੋਂ ਹਾਲੇ ਮੈਨੂੰ ਲੱਗਦਾ ਵੀ ਇੰਨੀ ਜ਼ਰੂਰਤ ਨਹੀਂ ਸੀ, ਹੁਣ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ, ਹੈ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ, ਅਤੇ ਸੋਸ਼ਲ ਮੀਡੀਆ ਦੇ ਉੱਤੇ ਹਰ ਪਲ ਹਰ ਘੜੀ ਤੁਸੀਂ ਕੰਪੈਰੀਜ਼ਨ ਦੇ ਵਿੱਚ ਹੋ, ਤੁਸੀਂ ਇੱਕ ਕੰਪੀਟੀਸ਼ਨ ਲੜ ਰਹੇ ਹੋ। ਮੇਰੀ ਭੈਣ ਮੇਰੇ ਤੋਂ ਅੱਗੇ ਲੰਘ ਗਈ, ਮੇਰਾ ਦੋਸਤ ਮੇਰੇ ਤੋਂ ਅੱਗੇ ਲੰਘ ਗਿਆ, ਮੇਰਾ ਗੁਆਂਢੀ ਮੇਰੇ ਤੋਂ ਅੱਗੇ ਲੰਘ ਗਿਆ, ਉਹ ਵੀ ਠੀਕ ਆ, ਪਰ ਦੁਨੀਆਂ ਦੇ ਵਿੱਚ ਮਤਲਬ ਕਿ ਸਿਰਫ ਇਹੀ ਨਹੀਂ, ਹੋਰ ਦੁਨੀਆਂ ਸਾਨੂੰ ਬੜੀ ਦਿਸਦੀ ਆ ਕਿ ਜਿਹੜੀ ਸਾਡੇ ਤੋਂ ਅੱਗੇ ਲੰਘ ਗਈ,
1: ਤੇ ਉਹ ਸਾਡੇ ਅੰਦਰ ਇੱਕ ਡਰ ਹੀ ਪੈਦਾ ਕਰੀ ਜਾਂਦੀ ਵੀ ਅਸੀਂ ਪਿੱਛੇ ਰਹਿ ਗਏ,
0: ਅਸੀਂ ਪਿੱਛੇ ਰਹਿ ਗਏ।
1: ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਕੌਣ ਅੱਗੇ ਨਿਕਲ ਗਿਆ ਤੇ ਕਿਸ ਚੀਜ਼ 'ਚ ਅਸੀਂ ਪਿੱਛੇ ਰਹਿ ਗਏ ਜੇ ਦੇਖਿਆ ਜਾਵੇ।
0: ਸਹੀ ਗੱਲ ਆ, ਹਰ ਇਨਸਾਨ ਦੂਸਰੇ ਦੇ ਜਿਹੜੇ ਸਕਸੈਸ ਜਿਹੜੀ ਹੁੰਦੀ ਆ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਨਾਪਣਾ ਚਾਹੁੰਦਾ ਆ, ਔਰ ਆਪ ਵੀ ਉਸੇ ਸੋਚਦਾ ਕਿ ਜਿਸ ਤਰ੍ਹਾਂ ਉਹ ਸਕਸੈਸਫੁੱਲ ਹੋਇਆ ਮੈਂ ਵੀ ਉਸੇ ਤਰ੍ਹਾਂ ਜੇ ਕਰ ਲਵਾਂ, ਜੇ ਮੇਰੇ ਕੋਲ ਵੀ ਉਹ ਕੁਛ ਹੋਊਗਾ ਤਾਂ ਮੈਂ ਤਾਂ ਹੀ ਸਕਸੈਸਫੁੱਲ ਹਾਂ। ਜੇ ਮੇਰੇ ਦੋਸਤ ਕੋਲ ਜਾਂ ਮਤਲਬ ਕਿ ਮੈਂ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਨੂੰ ਮਰਸੀਡੀਜ਼ ਜਾਂ ਲੈਂਡ ਕਰੂਜ਼ਰ ਦੇ ਉੱਪਰੋਂ ਉਹ ਆਪਣਾ ਕਰਟਨ ਲਾਉਂਦਿਆਂ, ਜਿਹੜਾ ਪਰਦਾ ਲਾਉਂਦਿਆਂ ਵੇਖਿਆ ਆ, ਜਿੰਨਾ ਚਿਰ ਮੈਂ ਵੀ ਉਸੇ ਕਾਰ ਤੋਂ ਨਹੀਂ ਲਾਉਂਦਾ ਤਾਂ ਮੈਂ ਜ਼ਿੰਦਗੀ ਵਿੱਚ ਸਕਸੈਸਫੁੱਲ ਨਹੀਂ ਹਾਂ, ਹੈ ਨਾ। ਬਟ ਅਸਲ ਵਿੱਚ ਇਸ ਤਰ੍ਹਾਂ ਨਹੀਂ ਆ,
1: ਜੀ, ਹਰ ਕਿਸੇ ਦੀ ਆਪਣੀ ਲਾਈਫ ਦੀ ਇੱਕ ਜਰਨੀ ਹੁੰਦੀ ਹੈ ਜਿੱਥੇ ਹਰ ਕਿਸੇ ਦੀ ਸਕਸੈਸ ਦੇ ਪੈਮਾਨੇ ਡਿਫਰੈਂਟ ਹੁੰਦੇ ਨੇ। ਜਿਵੇਂ ਜੇ ਇੱਕ ਲੇਬਰਰ ਦੀ ਗੱਲ ਕਰੀਏ ਤਾਂ ਉਹਦੇ ਲਈ ਉਹਦੀ ਕਾਮਯਾਬੀ ਇਹ ਆ ਵੀ ਉਹ ਤੇ ਉਹਦਾ ਟੱਬਰ ਰਾਤ ਨੂੰ ਰੋਟੀ ਖਾ ਰਿਹਾ ਹੈ ਖੁਸ਼ੀ ਦੀ।
0: ਬਿਲਕੁਲ।
1: ਤੇ ਵੀ ਮਤਲਬ ਜੇ ਅਸੀਂ ਕਹੀਏ ਵੀ ਜੇ ਹੁਣ ਅੰਬਾਨੀ ਅੰਡਾਨੀਆਂ ਨੇ ਵਿਆਹ ਕਰਨੇ ਨੇ ਤੇ ਅਸੀਂ ਕਹੀਏ ਵੀ ਅਸੀਂ ਵੀ ਇਹਨਾਂ ਦੇ ਬਰਾਬਰ ਜਾ ਕੇ ਕਰਨੇ ਨੇ ਤਾਂ ਉਹ ਸਾਡੀ ਸ਼ਾਇਦ ਪਰ ਅਸੀਂ ਗੱਲ ਕੀਤੀ ਵੀ ਕੁਛ ਵੀ ਪੋਸੀਬਲ ਆ, ਪਰ ਜੇ ਅਸੀਂ ਉਵੇਂ ਹੀ ਸੋਚ ਕੇ ਚੱਲੀਏ ਵੀ ਆਏ ਹੀ ਕਰਨਾ ਤੇ ਉਹਦੇ ਅਸੀਂ ਡਰ ਚ ਰਹੀਏ ਵੀ ਕਿਵੇਂ ਕਰਨਾ ਕਦੋਂ ਹੋਊਗਾ ਜਾਂ ਡਿਪਰੈਸ਼ਨ ਚ ਚਲੇ ਜਾਈਏ ਤਾਂ ਉਹ ਵੀ ਚੀਜ਼ਾਂ ਸਹੀ ਨਹੀਂ ਆ।
0: ਪਤਾ ਕਿ ਜਦੋਂ ਅਸੀਂ ਦੂਸਰੇ ਨੂੰ ਵੇਖ ਕੇ ਕਰਦੇ ਹਾਂ ਨਾ ਤੇ ਅਸੀਂ ਫਿਰ ਉਹਦੇ ਪਿੱਛੇ ਉਹਦੀ ਮਿਹਨਤ
1: ਜੀ
0: ਜਾਂ ਮਤਲਬ ਕਿ ਜੋ ਵੀ ਉਹਦੇ ਰਿਸੋਰਸਿਸ ਨੇ ਉਹਦੇ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ, ਹੈਨਾ। ਹੁਣ ਅਸੀਂ ਅੰਬਾਨੀਆਂ ਅਡਾਨੀਆਂ ਦੇ ਵਿਆਹ ਜਿਹੜੇ ਨੇ ਉਹਨਾਂ ਨੂੰ ਅਸੀਂ ਵੇਖ ਲਿਆ
1: ਜੀ,
0: ਹੈਨਾ, ਉਹਦੇ ਪਿੱਛੇ ਉਹਨਾਂ ਦਾ ਕੀ ਪ੍ਰੋਸੈਸ ਸੀ ਜਾਂ ਉਹਨਾਂ ਦੀ ਕੀ ਸਟ੍ਰੈਟੇਜੀ ਆ
1: ਜੀ,
0: ਕੀ ਉਹਦੇ ਹੁਣ ਬਹੁਤ ਚੀਜ਼ਾਂ ਬਾਅਦ ਵਿੱਚ ਆ ਰਹੀਆਂ ਕਿ ਉਹਨਾਂ ਨੇ ਏਦਾਂ ਆਪਣੇ ਵਿਆਹ ਨੂੰ ਕਿਉਂ ਹਾਈਲਾਈਟ ਕੀਤਾ, ਹੈਨਾ। ਉਹਦੇ ਬਾਰੇ ਸਾਨੂੰ ਪਹਿਲਾਂ ਨਹੀਂ ਸੀ ਪਤਾ, ਅਸੀਂ ਸਿਰਫ ਉਹ ਵੇਖ ਰਹੇ ਸੀ ਕਿ ਉੱਥੇ ਕੀ ਹੋ ਗਿਆ, ਉੱਥੇ ਕੌਣ ਆ ਗਿਆ, ਕੌਣ ਕਿੰਨਾ ਗਿਫਟ ਦੇ ਗਿਆ, ਸਾਰਾ ਕੁਛ ਸਿਰਫ ਅਸੀਂ ਉਹ ਵੇਖਿਆ, ਹੈਨਾ, ਤੇ ਜੋ ਉਹਦੇ ਪਿੱਛੇ ਸਟਰਗਲਸ ਹੋਣਗੀਆਂ ਉਹ ਨਹੀਂ ਵੇਖੀਆਂ
1: ਜੀ।
0: ਇਸੇ ਤਰ੍ਹਾਂ ਹੀ ਜਦੋਂ ਅਸੀਂ ਫੇਸਬੁੱਕ ਦੇ ਉੱਪਰ ਵੀ ਜਾਂ ਸੋਸ਼ਲ

0: ਕਿ ਅੱਛਾ ਇਹਦਾ ਮਤਲਬ ਇਹ ਹੋ ਗਿਆ ਕਿ ਅਸੀਂ ਹੁਣ ਸਭ ਕੁਛ ਛੱਡ ਛਡਾ ਕੇ ਬਹਿ ਜਾਈਏ
1: ਜੀ
0: ਨਹੀਂ ਛੱਡ ਛਡਾ ਕੇ ਨਹੀਂ ਬਹਿਣਾ ਮਤਲਬ ਕਿ ਤੁਸੀਂ ਸਬਰ ਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਵੇਖੋ ਕਿ ਮੈਂ ਐਕਚੁਅਲੀ ਕੀ ਕਰ ਸਕਦਾ ਹਾਂ ਮੈਂ ਕੀ ਕਰਨਾ ਚਾਹੁੰਦਾ ਹਾਂ
1: ਜੀ
0: ਦੂਸਰੇ ਦੇ ਸ਼ੂਜ਼ ਦੇ ਵਿੱਚ ਫਿੱਟ ਹੋਣ ਦੀ ਸਾਨੂੰ ਜ਼ਰੂਰਤ ਨਹੀਂ ਆ
1: ਜੀ
0: ਹਨਾ ਕਿ ਦੂਸਰੇ ਦੇ ਸ਼ੂਜ਼ ਦੇ ਵਿੱਚ ਫਿੱਟ ਹੋਣ ਦੇ ਹੋ ਸਕਦਾ ਆ ਕਿ ਉਹ ਸਾਨੂੰ ਖੁੱਲ੍ਹੇ ਹੋਣ
1: ਜੀ
0: ਹੈ ਤੇ ਜਾਂ ਫਿਰ ਉਹ ਸਾਨੂੰ ਤੰਗ ਹੋਣ ਤੇ ਜੇ ਭਾਵੇਂ ਤੰਗ ਨੇ ਜਾਂ ਖੁੱਲੇ ਨੇ ਦੋਵਾਂ ਹੀ ਕਰਕੇ ਜਿਹੜੀ ਮੁਸੀਬਤ ਆ ਉਹ ਸਾਨੂੰ ਹੀ ਮਿਲਦੀ ਆ
1: ਜੀ ਤੇ ਜਿੱਦਾਂ ਕਹਿੰਦੇ ਵੀ ਕਈ ਵਾਰ ਸਾਨੂੰ ਜਿਹੜਾ ਡਰ ਹੁੰਦਾ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਸਾਨੂੰ ਦੂਜੇ ਦੇ ਸ਼ੂਜ਼ ਵਿੱਚ ਆਪਣੇ ਆਪ ਨੂੰ ਨਹੀਂ ਰੱਖਣਾ ਚਾਹੀਦਾ ਵੀ ਆਪਦਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਹਰ ਕਿਸੇ ਦੀ ਜ਼ਿੰਦਗੀ ਦੀ ਆਪਣੀ ਇੱਕ ਜਰਨੀ ਆ ਉਹਦੇ ਅਕੋਰਡਿੰਗ ਉਹਦੀ ਲਾਈਫ 'ਚ ਚੀਜ਼ਾਂ ਆਉਂਦੀਆਂ ਉਵੇਂ ਦੇ ਹੀ ਉਹ ਲੋਕਾਂ ਨੂੰ ਮਿਲਦਾ ਤਾਂ ਤੁਹਾਨੂੰ ਆਪਣੀ ਜਰਨੀ ਨੂੰ ਦੇਖਣਾ ਚਾਹੀਦਾ ਬਜਾਏ ਕਿ ਅਸੀਂ ਕਿਸੇ ਦੀ ਹੋਰ ਜਰਨੀ ਨੂੰ ਆਪਣੀ ਜਰਨੀ
0: ਬਣਾਈਏ
1: ਜਿੱਦਾਂ ਹੁਣ ਤਾਂ ਇਹ ਚੀਜ਼ ਆਪਾਂ ਬਹੁਤ ਦੇਖਦੇ ਹਾਂ ਵੀ ਮੈਮ ਵੀ ਕੰਪੀਟੀਸ਼ਨ ਵੱਧ ਗਿਆ ਜਾਂ ਜਦੋਂ ਮੈਨੂੰ ਲੱਗਦਾ ਵੀ ਅਸੀਂ ਥੋੜ੍ਹੇ ਯੰਗ ਹੋਣ ਲੱਗੇ ਤਾਂ ਉਦੋਂ ਇਹ ਗੱਲਾਂ ਸੁਣਨ ਲੱਗੇ ਵੀ ਫਲਾਨਾ ਫਲਾਨੇ ਨੂੰ ਦੇਖ ਕੇ ਐਂ ਕਰਦਾ ਜਾਂ ਉਹਨਾਂ ਨੇ ਐਂ ਕੀਤਾ ਤਾਂ ਅਸੀਂ ਵੀ ਐਂ ਕਰਨਾ ਵੀ ਜਦੋਂ ਅਸੀਂ ਆਪਣੀ ਟੀਨੇਜ 'ਚ ਆਉਣ ਲੱਗੇ ਉਦੋਂ ਅਸੀਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ ਕੀ ਇਹ ਸ਼ੁਰੂ ਤੋਂ ਹੀ ਸੀਗਾ ਜਾਂ ਵੀ ਹੁਣ ਇਸ ਚੀਜ਼ ਦਾ ਪ੍ਰਭਾਵ ਜ਼ਿਆਦਾ ਵੱਧ ਗਿਆ
0: ਨਹੀਂ ਹੁਣ ਪ੍ਰਭਾਵ ਜ਼ਿਆਦਾ ਕਿਉਂਕਿ ਉਦੋਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਉਦੋਂ ਦਾਇਰਾ ਬਹੁਤ ਛੋਟਾ ਸੀ
1: ਜੀ
0: ਹੈਨਾ ਵੱਧ ਤੋਂ ਵੱਧ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਪਹਿਲੋਂ ਘਰ ਦੇ ਵਿੱਚ ਕਿਉਂਕਿ ਜੁਆਇੰਟ ਫੈਮਿਲੀ ਸੀਗੀਆਂ ਤੇ ਤੁਸੀਂ ਵੇਖੋਗੇ ਕਿ ਕਈ ਜਿਹੜੇ ਜੁਆਇੰਟ ਫੈਮਿਲੀਜ਼ ਦੇ ਵਿੱਚ ਰਹੇ ਨੇ ਹੈਨਾ ਉਹ ਦੱਸਦੇ ਨੇ ਵੀ ਹਾਂ ਫਲਾਣਾ ਕਜ਼ਨ ਜਿਹੜਾ ਨਾ
1: ਜੀ
0: ਉਹਦੀ ਆਦਤ ਇੱਦਾਂ ਹੁੰਦੀ ਸੀ ਵੀ ਜੋ ਮੈਂ ਕੀਤਾ ਉਹਨੇ ਉਹ ਕਰਨਾ ਹੀ ਕਰਨਾ
1: ਜੀ
0: ਹੈ ਜੋ ਮੈਂ ਖਰੀਦਿਆ ਉਹਨੇ ਖਰੀਦਣਾ ਹੀ ਖਰੀਦਣਾ ਦਾਇਰਾ ਛੋਟਾ ਸੀ
1: ਜੀ
0: ਹੈ ਉਹ ਇੱਕ ਕਜ਼ਨ ਸੀ ਜਾਂ ਦੋ ਕਜ਼ਨ ਸੀਗੇ ਹੈਨਾ ਫਿਰ ਉਸ ਤੋਂ ਬਾਅਦ ਅਸੀਂ ਨਿਕਲੇ ਪਿੰਡਾਂ ਦੇ ਵਿੱਚ ਜਾਂ ਆਪਣੇ ਆਂਢ ਗੁਆਂਢ
1: ਜੀ
0: ਹੈਨਾ ਸਕੂਲ 'ਚ ਗਏ ਕੋਈ ਸਕੂਲਮੇਟਸ ਹੋ ਗਏ
1: ਜੀ
0: ਬਟ ਹੁਣ ਹੁਣ ਸਾਰੀ ਦੁਨੀਆ ਦੇ ਨਾਲ ਸਾਡਾ ਕੰਪੈਰੀਜ਼ਨ ਆ
1: ਜੀ
0: ਹੈਨਾ ਅੱਜ ਜੇ ਮਤਲਬ ਕੋਈ ਸਾਡਾ ਨੋਨ ਫੇਸਬੁੱਕ 'ਤੇ ਜਾ ਕੇ ਅਤੇ ਕੋਈ ਨਵੀਂ ਕਾਰ ਦੀ ਵੀਡੀਓ ਪਾਉਂਦਾ ਰੀਲ ਪਾਉਂਦਾ ਹੈਨਾ ਤੇ ਅਸੀਂ ਕਹਿੰਦੇ ਅੱਛਾ ਉਹਨੇ ਨਾ ਨਵੀਂ ਕਾਰ ਲੈ ਲਈ ਆ ਮੈਂ ਵੀ ਨਵੀਂ ਕਾਰ ਲੈ ਲੈਣਾ
1: ਜੀ
0: ਹੈਨਾ ਬਟ ਜਿਹਨੂੰ ਅਸੀਂ ਜਾਣਦੇ ਵੀ ਨਹੀਂ
1: ਜੀ
0: ਉਹਨੇ ਮਰਸੀਡੀਜ਼ ਦੀ ਪਾਤੀ ਆ ਉਹਨੇ ਲੈਂਡ ਕਰੂਜ਼ਰ ਦੀ ਪਾਤੀ ਆ ਮਤਲਬ ਕਿ ਬਹੁਤ ਹੋਰ ਵੱਡੀਆਂ ਵੱਡੀਆਂ ਕਾਰਾਂ ਨੇ ਕਿਸੇ ਨੇ ਉਹਦੀ ਪਾਤੀ ਆ ਤੇ ਸਾਡੇ ਦਿਮਾਗ ਵਿੱਚ ਉਸੇ ਵੇਲੇ ਆ ਜਾਂਦਾ
1: ਜੀ
0: ਵੀ ਅੱਛਾ ਮੈਂ ਨਵੀਂ ਕਾਰ ਤੇ ਲੈ ਲਈ ਉਹ ਖੁਸ਼ੀ ਨਹੀਂ ਮਿਲੀ
1: ਜੀ
0: ਜਿਹੜੀ ਉਹਨੇ ਮਤਲਬ ਹੈਨਾ ਉਹ ਕਾਰ ਦੇ ਜਦੋਂ ਮਤਲਬ ਵੀ ਪਰਦਾ ਚੁੱਕਣਾ ਸੀ ਨਾ ਜੋ ਉਹ ਖੁਸ਼ੀ ਮਿਲਣੀ ਸੀ ਮਤਲਬ ਕਿ ਹੁਣ ਕੋਈ ਐਂਡ ਹੀ ਨਹੀਂ ਹੈਗਾ ਪਹਿਲੋਂ ਵੀ ਹੈ ਸੀ ਬਟ ਹੁਣ ਜਿਹੜਾ ਆ ਉਹ ਜ਼ਿਆਦਾ ਔਖਾ ਹੋ ਗਿਆ
1: ਜੀ ਜਿੱਦਾਂ ਤੁਸੀਂ ਉਹ ਗੱਲ ਕੀਤੀ ਵੀ ਉਹਦੇ ਅੰਦਰ ਇਹ ਚੱਲ ਰਿਹਾ ਵੀ ਮੈਨੂੰ ਉਹ ਖੁਸ਼ੀ ਨਹੀਂ ਮਿਲੀ ਆਪਦੀ ਕਾਰ ਲੈ ਕੇ ਸ਼ਾਇਦ ਜਿਹੜੀ ਉਹਨੂੰ ਮਿਲੀ ਉਹਦੇ ਅੰਦਰ ਵੀ ਇਹੀ ਕੁਛ ਚੱਲ ਰਿਹਾ ਹੋਣਾ ਕਿ ਮੈਨੂੰ ਉਹ ਖੁਸ਼ੀ ਨਹੀਂ ਮਿਲ ਰਹੀ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ ਖੁਸ਼ੀ ਦਾ ਟਾਈਮ ਸਾਡੀ ਜ਼ਿੰਦਗੀ 'ਚ ਬਹੁਤ ਘੱਟ ਗਿਆ ਅੱਜ ਕੱਲ੍ਹ
0: ਬਿਲਕੁਲ
1: ਅੱਗੇ ਜਿਵੇਂ ਕੋਈ ਤਿਉਹਾਰ ਹੁੰਦਾ ਸੀ ਜਾਂ ਘਰੇ ਕੋਈ ਚੀਜ਼ ਨਵੀਂ ਆਉਣੀ ਤਾਂ ਸਾਨੂੰ ਉਹਦੇ ਆਉਣ ਤੋਂ ਪਹਿਲਾਂ ਕਿੰਨਾ ਚਾਅ ਰਹਿਣਾ ਜਦੋਂ ਆ ਗਈ ਫਿਰ ਮਤਲਬ ਕਈ ਦਿਨ ਉਹਦੀ ਖੁਸ਼ੀ ਦੇ ਸਰੂਰ 'ਚ ਹੀ ਅਸੀਂ ਫਿਰਨਾ ਵੀ ਸਾਡੇ ਘਰੇ ਹੁਣ ਜੇ ਦੇਖਿਆ ਜਾਵੇ ਵੀ ਤੁਸੀਂ ਸੋਚੋ ਵੀ ਤੁਸੀਂ ਨਵੀਂ ਕਾਰ ਲੈ ਜਾਣਾ ਤੁਹਾਨੂੰ ਲੱਗੂ ਵੀ ਠੀਕ ਗੱਲ ਕਾਰ ਲਿਆਉਣੀ ਆ ਲਿਆਂਦੀ ਦੈਟਸ ਇਟ ਤੋ ਖੁਸ਼ੀ ਜਾਂ ਉਸ ਇੰਜੋਏਮੈਂਟ ਉਹ ਬੱਚਿਆਂ ਵਾਲਾ ਤੁਹਾਡੇ 'ਚ ਚਾਈਲਡਨੈਸ ਵੀ ਉਹ ਕਿੱਥੇ ਗਈ ਕਿਤੇ ਵੀ ਨਹੀਂ ਤੁਹਾਨੂੰ ਲੱਭਦੀ ਹੈਗੀ ਵੀ ਜਿੱਥੇ ਤੁਹਾਨੂੰ ਚਾਅ ਹੋਵੇ ਖੁਸ਼ੀ ਹੋਵੇ ਅੱਛਾ ਹੋ ਗਿਆ ਫਿਰ ਸਾਡੇ ਦਿਮਾਗ 'ਚ ਜਾਵੇ ਹੁਣ ਇਹਦੇ ਵੱਲ ਨੂੰ ਭੱਜ ਲਈਏ ਇਹ ਤਾਂ ਆ ਗਿਆ ਇਹਦਾ ਕੋਈ ਅਸੀਂ ਚਾਅ ਨਹੀਂ ਕੀਤਾ ਇਹਦੀ ਖੁਸ਼ੀ ਨਹੀਂ ਕੀਤੀ ਅਗਲੀ ਚੀਜ਼ ਵੱਲ ਨੂੰ ਭੱਜ ਲਈਏ ਫਟਾਫਟ ਕੀਤੇ ਉਹ ਦੋਨਾਂ ਪਿੱਛੇ ਰਹਿ ਜਾਈਏ
0: ਬਿਲਕੁਲ ਅਸੀਂ ਜਦੋਂ ਮਤਲਬ ਖੁਸ਼ੀ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਹਾਂ ਕਿ ਕੋਈ ਪੈਮਾਨਾ ਨਹੀਂ ਆ
1: ਜੀ
0: ਹੈਨਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਫਲਾਣੀ ਜਗ੍ਹਾ 'ਤੇ ਪਹੁੰਚ ਗਿਆ ਜਾਂ ਫਲਾਣੇ ਮੁਕਾਮ 'ਤੇ ਪਹੁੰਚ ਗਿਆ ਅਤੇ ਉਹ ਬਹੁਤ ਜ਼ਿਆਦਾ ਖੁਸ਼ ਹੋਊਗਾ ਹੈਨਾ ਜਿਹਦੀ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਹਾਂ ਉਹ ਇਨਸਾਨ ਮਤਲਬ ਕਿ ਮੈਂ ਸੋਚਦੀ ਸੀ ਕਿ ਉਹ ਕਿੰਨਾ ਕੁ ਖੁਸ਼ ਹੋਏਗਾ ਕਿੰਨਾ ਉਹ ਸਕਸੈਸਫੁਲ ਹੋ ਗਿਆ ਕਿਉਂਕਿ ਪਹਿਲਾਂ ਜਦੋਂ ਲੋਕ ਫੋਰਨ ਕੰਟਰੀਜ਼ ਵਿੱਚ ਆਉਂਦੇ ਸੀ ਅਤੇ ਇੱਥੇ ਆ ਕੇ ਜ਼ਿਆਦਾ ਬਲੂ ਕਾਲਰ ਜੋਬਸ ਕਰਦੇ ਸੀ ਹੈ ਨਾ ਬਹੁਤ ਘੱਟ ਲੋਕ ਸੀਗੇ ਜਿਹੜੇ ਇੱਥੇ ਆ ਕੇ ਵਾਈਟ ਕਾਲਰ ਜੋਬਸ ਕਰਦੇ ਸੀਗੇ ਜਾਂ ਫਿਰ ਡਾਕਟਰਸ ਸੀਗੇ ਹੈ ਨਾ ਅਸੀਂ ਕਹਿਣਾ ਵੀ ਨਹੀਂ ਬਾਹਰ ਤਾਂ ਨਹੀਂ ਹੈ ਨਾ ਅੱਗੇ ਉਹ ਤਾਂ ਲੋਕ ਬਹੁਤ ਸਾਰੇ ਜ਼ਿਆਦਾ ਪੜ੍ਹੇ ਨੇ ਅਤੇ ਉਹ ਕਿੱਥੇ ਮਤਲਬ ਕਿ ਸਾਡੇ ਲੋਕਾਂ ਦੇ ਡਾਕਟਰਸ ਕੋਲ ਜਾਣਗੇ ਬਟ ਜਿਹੜੇ ਲੋਕ ਇੱਥੇ ਆ ਕੇ ਡਾਕਟਰ ਸਪੈਸ਼ਲਿਸਟ ਬਣੇ ਅਤੇ ਉਹਨਾਂ ਨੂੰ ਅਸੀਂ ਰੱਬ ਵਾਂਗੂ ਸਮਝਦੇ ਸੀ ਅਸੀਂ ਸੋਚਿਆ ਅੱਛਾ ਇੰਨੇ ਕਾਮਯਾਬ ਹੈ ਵੀ ਸਪੈਸ਼ਲਿਸਟ ਮਤਲਬ ਕਿ ਬਾਹਰਲੀ ਕੰਟਰੀ ਵਿੱਚ ਆ ਕੇ ਸਪੈਸ਼ਲਿਸਟ ਹੈ ਨਾ ਬਟ ਇੱਕ ਸਪੈਸ਼ਲਿਸਟ ਦੀ ਗੱਲ ਤੁਹਾਨੂੰ ਦੱਸਣ ਲੱਗੀ ਹਾਂ ਕਿ ਉਹਨਾਂ ਨੇ ਦੋਨੇ ਮੀਆਂ ਬੀਵੀ ਉਹ ਸਪੈਸ਼ਲਿਸਟ ਸੀਗੇ ਅਤੇ ਉਹਨਾਂ ਨੇ ਕਾਰ ਲੈ ਲਈ।

0: ਨਾ ਮੈਂ ਰੋਲਸ ਰੋਇਸ ਕਾਰ ਲਈ ਤੇ ਬਹੁਤ ਮਤਲਬ ਕਿ ਛੋਟੀ ਕਮਿਊਨਿਟੀ ਸੀ ਤੇ ਸਾਰੀ ਕਮਿਊਨਿਟੀ ਵਿੱਚ ਹੋਇਆ ਵੀ ਅੱਛਾ ਵੀ ਉਹਨਾਂ ਨੇ ਰੋਲਸ ਰੋਇਸ ਲੈ ਲਈ ਰੋਲਸ ਰੋਇਸ ਹੈਨਾ ਅਸੀਂ ਤਾਂ ਹਾਲੇ ਵੀ ਸੁਣਾ ਹੀ ਆ ਸਾਡੇ ਵਾਸਤੇ ਪਰ ਚਲੋ ਹੈਨਾ ਉਦੋਂ ਤੇ ਬਹੁਤ ਵੱਡੀ ਗੱਲ ਸੀ ਕਿ ਰੋਲਸ ਰੋਇਸ ਲੈ ਲਈ ਹੈਨਾ ਫਿਰ ਬਾਅਦ ਵਿੱਚ ਉਹਨਾਂ ਨੇ ਮਤਲਬ ਕਿ ਹੈਲੀਕਾਪਟਰ ਲੈ ਲਿਆ ਹੈਨਾ ਤੇ ਉਹ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਵੀ ਅੱਛਾ ਤੁਸੀਂ ਮਤਲਬ ਵੀ ਹੈਲੀਕਾਪਟਰ ਹੈਨਾ ਉਹ ਕਹਿੰਦੇ ਕਿ ਦੇਖੋ ਜੀ ਜਿਹੜੀ ਕਾਰ ਸੀ ਕਹਿੰਦੇ ਵੀ ਅਸੀਂ ਇੰਨਾ ਪੈਸਾ ਖਰਚ ਕੀਤਾ ਤੇ ਕਹਿੰਦੇ ਵੀ ਕਿਸੇ ਨੇ ਗੱਲ ਨਹੀਂ ਕੀਤੀ ਉਹਦੀ ਵੀ ਕਹਿੰਦੇ ਵੀ ਕਾਰ ਤੇ ਕਾਰ ਹੀ ਸੀ ਨਾ ਕਹਿੰਦੇ ਹੁਣ ਅਸੀਂ ਜਿੱਥੇ ਵੀ ਜਿਹੜੀ ਪਾਰਟੀ ਚ ਵੀ ਜਾਂਦੇ ਹਾਂ ਕਿ ਲੋਕੀ ਸਾਡੇ ਨਾਲ ਸਾਡੇ ਹੈਲੀਕਾਪਟਰ ਦੀਆਂ ਗੱਲਾਂ ਕਰਦੇ ਮਤਲਬ ਵੀ ਅਸੀਂ ਉੱਥੇ ਮਤਲਬ ਵੀ ਲੋਕੀ ਆਪਣੇ ਹੋਰ ਵੱਡੇ ਵੱਡੇ ਗੈਸਟ ਜਿਹੜੇ ਹੁੰਦੇ ਵੀ ਉਹਨਾਂ ਨੂੰ ਛੱਡ ਕੇ ਆ ਕੇ ਸਾਡੇ ਕੋਲ ਆ ਜਾਂਦੇ ਆ ਵੀ ਸਾਡੇ ਨਾਲ ਸਾਡੇ ਉਹਨਾਂ ਨੇ ਹੈਲੀਕਾਪਟਰ ਦੀ ਗੱਲ ਕਰਨੀ ਹੁੰਦੀ ਆ ਹਨਾ ਤੇ ਜਦੋਂ ਮੈਂ ਉਹ ਗੱਲ ਸੁਣੀ ਤੇ ਮੈਨੂੰ ਉਹ ਮਤਲਬ ਕਿ ਬਹੁਤ ਛੋਟਾ ਲੱਗਾ
1: ਜੀ
0: ਮੈਂ ਕਿਹਾ ਕਿ ਤੁਸੀਂ ਏਡੇ ਵੱਡੇ ਮੁਕਾਮ ਤੇ ਪਹੁੰਚ ਕੇ
1: ਜੀ
0: ਹਨਾ ਵੀ ਆਪਣੇ ਆਪ ਨੂੰ ਛੋਟਾ ਕਰ ਦਿੱਤਾ
1: ਜੀ
0: ਹਨਾ ਵੀ ਤੁਹਾਡੀ ਜਿਹੜੀ ਕਾਬਲੀਅਤ ਆ
1: ਜੀ
0: ਲੋਕੀ ਉਹਦੇ ਕਰਕੇ ਤੁਹਾਨੂੰ ਪਸੰਦ ਕਰਦੇ ਸੀਗੇ ਨਾ ਕਿ ਤੁਹਾਡੇ ਕੋਲ ਕੀ ਆ ਹਨਾ ਮਟੀਰੀਅਲ ਤੁਹਾਡੇ ਕੋਲ ਕੀ ਆ ਉਹਦੇ ਕਰਕੇ ਨਹੀਂ ਤੇ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਇਹੋ ਜਿਹਾ ਬਣਨਾ ਚਾਹੀਦਾ ਕਿਉਂਕਿ ਜਿਹੜਾ ਮਟੀਰੀਅਲ ਆ ਉਹਦਾ ਤੇ ਕੋਈ ਅੰਤ ਹੈ ਹੀ ਨਹੀਂ ਅੱਜ ਤੁਹਾਡੇ ਕੋਲ ਇੱਕ ਚੀਜ਼ ਆ ਕੱਲ੍ਹ ਨੂੰ ਤੁਹਾਨੂੰ ਦਸਾਂ ਦੀ ਹੋਰ ਦੀ ਲੋੜ ਪੈਣੀ ਆ ਜਾਂ ਤੁਹਾਡੇ ਲਾਗੇ ਵਾਲੇ ਨੇ ਤੁਹਾਡੇ ਕੋਲੋਂ 10 ਚੀਜ਼ਾਂ ਵੱਧ ਤਾਂ ਹੋਣਗੀਆਂ ਹਨਾ ਜਿਹੜੀਆਂ ਤੁਹਾਡੇ ਕੋਲ ਚੀਜ਼ਾਂ ਨੇ ਉਹ ਕਦੀ ਗੁਆਚ ਵੀ ਸਕਦੀਆਂ ਬਟ ਜਿਹੜੀ ਤੁਹਾਡੀ ਕਾਬਲੀਅਤ ਔਰ ਜਿਹੜੀ ਤੁਹਾਡੀ ਪਰਸਨੈਲਿਟੀ ਆ ਉਹ ਇਹੋ ਜਿਹੀ ਹੋਣੀ ਚਾਹੀਦੀ ਆ ਕਿ ਉਹ ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖੇ ਔਰ ਤੁਹਾਨੂੰ ਵੇਖਣ ਵਾਲਾ ਤੁਹਾਨੂੰ ਮਿਲਣ ਵਾਲਾ ਵੀ ਕਹੇ ਵੀ ਹਾਂ ਇਹ ਇਨਸਾਨ ਸਕਸੈਸਫੁਲ ਆ
1: ਜੀ ਬਿਲਕੁਲ
0: ਹੈਨਾ ਸੋ ਇੱਥੇ ਮਤਲਬ ਕਿ ਮੈਂ ਸਬਰ ਦੀ ਜਿਹੜੀ ਆ ਕਿ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਅਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਗੀਤ ਸੁਣੀਏ
1: ਮੈਨੂੰ
0: ਲੱਗਦਾ ਕਿ ਸਰੋਤੇ ਸਾਡੀਆਂ ਗੱਲਾਂ ਸੁਣਨ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਗੀਤ ਵੀ ਸੁਣਨਾ ਚਾਹੁੰਦੇ ਹੋਣਗੇ ਸੁਣਦੇ ਹਾਂ ਗੀਤ ਅਤੇ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਪਾਉਂਦੇ ਹਾਂ ਸਾਂਝ ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ

0: ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਆਉਂਦੇ ਹਾਂ ਅੱਜ ਦੇ ਮੇਨ ਟੋਪਿਕ ਵੱਲ ਕਿ ਹਾਊਸ ਪ੍ਰਾਈਸਿਸ ਜਿਹੜੀਆਂ ਆ ਉਹ ਇੱਕ ਟ੍ਰੈਂਡਿੰਗ ਟੋਪਿਕ ਬਣ ਚੁੱਕਿਆ ਔਰ ਹਰ ਘਰ ਹਰ ਪਾਰਟੀ ਹਰ ਗੈਦਰਿੰਗ ਦੇ ਵਿੱਚ ਇਹਦੀ ਗੱਲ ਹੁੰਦੀ ਆ ਕਿ ਹਾਊਸ ਪ੍ਰਾਈਸਿਸ ਜਿਹੜੀਆਂ ਆ ਕਿ ਉਹ ਰੁਕ ਗਈਆਂ ਨੇ, ਸਾਨੂੰ ਹੁਣ ਆਪਣਾ ਘਰ ਲੈਣ ਵਿੱਚ ਦੇਰੀ ਲੱਗੇਗੀ, ਕਿਉਂਕਿ ਖਾਸ ਤੌਰ 'ਤੇ ਜਦੋਂ ਇੰਟਰਸਟ ਰੇਟ ਦੇ ਵਿੱਚ ਕੋਈ ਵੀ ਚੇਂਜ ਆਉਂਦੀ ਹੈ ਜਾਂ ਮਾਰਕੀਟ ਦੇ ਵਿੱਚ ਕੋਈ ਚੇਂਜ ਆਉਂਦੀ ਆ ਤਾਂ ਫਸਟ ਹੋਮ ਬਾਇਰ ਜਿਹੜੇ ਨੇ ਉਹ ਵਰੀਡ ਹੋ ਜਾਂਦੇ ਆ, ਹੈ ਨਾ, ਕਿ ਉਹਨਾਂ ਨੂੰ ਵੀ ਘਰ ਲੈਣਾ ਉਹਨਾਂ ਦਾ ਇੱਕ ਡ੍ਰੀਮ ਹੀ ਰਹੇਗਾ। ਅਤੇ ਜਿਹੜਾ ਹਾਊਸਿੰਗ ਜੇ ਅਸੀਂ ਇਹਦੀ ਗੱਲ ਕਰੀਏ ਤਾਂ ਨੈਸ਼ਨਲ ਹੋਮ ਵੈਲਿਊਜ਼ ਜਿਹੜੀਆਂ ਨੇ ਉਹ ਮੇਅ ਦੇ ਵਿੱਚ ਕਹਿੰਦੇ ਨੇ ਕਿ ਕਾਫ਼ੀ ਜ਼ਿਆਦਾ ਫਲੈਟ ਰਹੀਆਂ ਨੇ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਮੈਲਬਰਨ ਵਿੱਚ 8% ਅਤੇ ਸਿਡਨੀ ਦੇ ਵਿੱਚ ਜਿਹੜਾ ਕਿ ਉਹ 9% ਡਾਊਨ ਰਹੀਆਂ। ਅਤੇ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਕਿ ਹਾਈ ਇੰਟਰਸਟ ਰੇਟ ਜਾਂ ਫਿਰ ਵੀਕ ਕੌਨਫੀਡੈਂਸ ਅਤੇ ਜਿਹੜੀ ਟੈਕਸ ਪੋਲਿਸੀ ਅਨਸਰਟੇਨਟੀ ਆ ਉਹਨੇ ਮਾਰਕੀਟ ਨੂੰ ਕਾਫ਼ੀ ਜ਼ਿਆਦਾ ਸਲੋਅ ਕਰ ਦਿੱਤਾ। ਜਿਹੜਾ CGT ਆ ਉਹਦੇ ਕਰਕੇ ਜਿਹੜੇ ਇਨਵੈਸਟਰਸ ਨੇ ਉਹ ਕਾਫ਼ੀ ਜ਼ਿਆਦਾ ਸਲੋਅ ਹੋ ਗਏ ਨੇ, ਅਤੇ ਹੁਣ ਜਿਹੜੇ ਨਵੇਂ ਘਰ ਨੇ ਲੋਕਾਂ ਨੂੰ ਲੱਗਦਾ ਕਿ ਉਹ ਸ਼ਾਇਦ ਜ਼ਿਆਦਾ ਵਿਕਣੇ ਨੇ, ਹੈ ਨਾ। ਖ਼ਬਰਾਂ ਤਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਅਤੇ ਜਿਹੜੀਆਂ ਪੋਲਿਸੀਜ਼ ਨੇ ਉਹ ਵੀ ਚੇਂਜ ਹੁੰਦੀਆਂ ਰਹਿੰਦੀਆਂ, ਬਟ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਆ ਕਿ ਜਿਹੜਾ ਫਸਟ ਹੋਮ ਬਾਇਰ ਆ ਉਹ ਜ਼ਿਆਦਾਤਰ ਇਹਨਾਂ ਨਿਊਜ਼ ਨੂੰ ਸੁਣਦਾ ਆ, ਹੈ ਨਾ, ਜਾਂ ਫਿਰ ਜਿਹੜੇ ਇਨਵੈਸਟਰਸ ਨੇ ਜਿਹੜੇ ਲੋਕ ਇੱਕ ਇੱਕ ਘਰ ਜਿਨ੍ਹਾਂ ਨੇ ਬਾਏ ਕੀਤਾ ਹੋਇਆ ਔਰ ਜਿਹੜੇ ਮਤਲਬ ਕਿ ਨਹੀਂ ਇਸ ਆਪਾਂ ਕਹੀਏ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਐਕਟਿਵ ਹੈਗੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਲੱਗਦਾ, ਹੈ ਨਾ। ਬਟ ਜਿਹੜੇ ਫਸਟ ਹੋਮ ਬਾਇਰ ਆ ਉਹਨਾਂ ਲਈ ਜੇ ਕਿਹਾ ਜਾਵੇ ਤਾਂ ਇੱਕ ਕਈ ਲੋਕ ਸੋਚਦੇ ਆ ਵੀ ਗੁੱਡ ਨਿਊਜ਼ ਆ, ਕਿਉਂਕਿ ਰਿਐਲਿਟੀ ਹੁਣ ਇਹ ਆ ਕਿ ਪ੍ਰਾਈਸਿਸ ਰੁਕਣ ਦੇ ਬਾਵਜੂਦ ਵੀ ਜਿਹੜੇ ਲੋਨਸ ਆ, ਡਿਪੋਜ਼ਿਟ ਆ, ਰੈਂਟ ਜਾਂ ਜਿਹੜੇ ਡੇਲੀ ਐਕਸਪੈਂਸਿਸ ਕਰਕੇ ਜਿਹੜਾ ਆਪਣਾ ਘਰ ਆ ਉਹ ਹਾਲੇ ਵੀ ਕਈਆਂ ਲੋਕਾਂ ਨੂੰ ਡ੍ਰੀਮ ਲੱਗਦਾ, ਹੈ ਨਾ, ਕਿਉਂਕਿ ਮਹਿੰਗਾਈ ਵਧਣ ਦੇ ਕਰਕੇ ਜਿਹੜਾ ਡਿਪੋਜ਼ਿਟ ਇਕੱਠਾ ਕਰਨਾ ਉਹ ਲੋਕਾਂ ਵਾਸਤੇ ਕਾਫ਼ੀ ਔਖਾ ਆ ਕਿ ਜਿੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਸੇਵਿੰਗ ਕਰਕੇ ਅਤੇ ਉਹ ਡਿਪੋਜ਼ਿਟ ਇਕੱਠਾ ਕਰ ਲੈਣਗੇ, ਬਟ ਹੁਣ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਔਖਾ ਲੱਗ ਰਿਹਾ ਆ। ਬੇਸ਼ੱਕ ਗਵਰਨਮੈਂਟ ਕਾਫ਼ੀ ਜ਼ਿਆਦਾ ਮਤਲਬ ਕਹਿ ਰਹੀ ਆ ਕਿ ਅਸੀਂ ਹੈਲਪ ਕਰਾਂਗੇ, ਕਈ ਲੋਕ ਕਹਿੰਦੇ ਕਿ 5% ਜਿਹੜਾ ਡਿਪੋਜ਼ਿਟ ਆ ਕਿ ਉਹਦੇ ਨਾਲ ਤੁਹਾਨੂੰ ਘਰ ਮਿਲ ਜਾਏਗਾ, ਪਰ ਸੱਚਾਈ ਇਹ ਆ ਕਿ ਸੇਵਿੰਗ ਦੀ ਜ਼ਰੂਰਤ ਜਿਹੜੀ ਆ ਉਹ ਪੈਣੀ ਆ, ਹੈ ਨਾ। ਸੇਵਿੰਗ ਤੋਂ ਬਗੈਰ ਨਾ ਤਾਂ ਤੁਸੀਂ ਡਿਪੋਜ਼ਿਟ ਜਮ੍ਹਾਂ ਕਰ ਸਕਦੇ ਹੋ ਅਤੇ ਘਰ ਲੈ ਸਕਦੇ ਹੋ, ਅਤੇ ਨਾ ਹੀ ਜੇ ਤੁਸੀਂ ਸੇਵਿੰਗ ਨਹੀਂ ਕੀਤੀ ਅਤੇ ਫਿਰ ਤੁਸੀਂ ਜੇ ਚਲੋ 5% ਡਿਪੋਜ਼ਿਟ ਦੇ ਕੇ ਤੁਸੀਂ ਘਰ ਲੈ ਵੀ ਲਿਆ ਅਤੇ ਫਿਰ ਉਸ ਤੋਂ ਬਾਅਦ ਉਸ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਕਾਫ਼ੀ ਜ਼ਿਆਦਾ ਵੱਧ ਜਾਣੀਆਂ ਨੇ, ਹੈ ਨਾ, ਅਤੇ ਉਹ ਤੁਸੀਂ ਫਿਰ ਕਿਸ ਤਰ੍ਹਾਂ ਤਾਰਨੀਆਂ
1: ਜੀ, ਹੈ
0: ਨਾ। ਸੋ ਅੱਜ ਕੱਲ੍ਹ ਇਹ ਜਿਹੜਾ ਆ ਉਹ ਕਾਫ਼ੀ ਟ੍ਰੈਂਡਿੰਗ ਟੋਪਿਕ ਆ, ਅਤੇ ਜੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤਾਂ ਅਸੀਂ ਵੀ ਆਪਣੇ ਕੋਈ ਸਟੋਰੀ ਜਾਂ ਕੋਈ ਮਤਲਬ ਕਿ ਕੋਮੈਂਟ ਕਰਨਾ ਚਾਹੁੰਦੇ ਹੋ ਤਾਂ ਟਿਕਟੋਕ ਦੇ ਉੱਪਰ ਸਾਡੇ ਨਾਲ ਤੁਸੀਂ ਸਾਂਝ ਬਣਾ ਸਕਦੇ ਹੋ। ਅਤੇ ਜਿਹੜੀ ਮਾਰਕੀਟ ਆ ਉਹ ਗੌਰਮੈਂਟ ਵਾਸਤੇ ਗੌਰਮੈਂਟ ਗਲਤ ਕਰਦੀ ਆ, ਪਰ ਜੇ ਅਸੀਂ ਕਹੀਏ ਕਿ ਗੌਰਮੈਂਟ ਨੇ ਆਟੋਮੈਟਿਕਲੀ ਇਹਨੂੰ ਬੜਾ ਅਫੋਰਡੇਬਲ ਬਣਾ ਦੇਣਾ, ਹੈ ਨਾ, ਉਹ ਗੌਰਮੈਂਟ ਵਾਸਤੇ ਇੰਨਾ ਈਜ਼ੀ ਨਹੀਂ ਹੈਗਾ। ਅਤੇ ਰਿਪੋਰਟਸ ਦੇ ਮੁਤਾਬਕ ਕਹਿੰਦੇ ਨੇ ਕਿ ਜਿਹੜੇ ਐਡਵਰਟਾਈਜ਼ਡ ਰੈਂਟਸ ਨੇ ਉਹ ਵੀ ਉੱਪਰ ਜਾ ਰਹੇ ਨੇ ਅਤੇ ਵੈਕੈਂਸੀ ਰੇਟ ਜਿਹੜਾ ਆ ਉਹ ਵੀ ਟਾਈਟ ਹੋ ਰਿਹਾ, ਅਤੇ ਲਿਸਟਿੰਗਸ ਵਧਣ ਦੇ ਬਾਵਜੂਦ ਵੀ ਜਿਹੜਾ ਬਾਇਰ ਆ ਉਹ ਕਾਫ਼ੀ ਜ਼ਿਆਦਾ ਕੌਸ਼ੀਅਸ ਨੇ
1: ਜੀ।
0: ਹੁਣ ਬਾਇਰਸ ਜਿਹੜੇ ਨੇ ਉਹ ਕਿਉਂਕਿ ਜਿਹੜੀਆਂ ਆਲਰੇਡੀ ਇਸਟੈਬਲਿਸ਼ਡ ਪ੍ਰੋਪਰਟੀਜ਼ ਨੇ ਉਹਦੇ ਵਾਸਤੇ ਕਿਉਂਕਿ CGT 'ਚ ਚੇਂਜਿਸ ਆਈਆਂ ਨੇ ਅਤੇ ਉਹ ਸੋਚ ਰਹੇ ਨੇ ਕਿ ਉਹ ਹੁਣ ਨਵੇਂ ਹੀ ਘਰ ਬਾਏ ਕਰਨਗੇ, ਪੁਰਾਣੇ ਘਰ ਨਹੀਂ ਬਾਏ ਕਰਨਗੇ। ਅਤੇ ਜਿਹੜਾ ਬਾਇਰ ਆ ਉਹ ਇਹ ਸੋਚ ਰਿਹਾ ਆ ਕਿ ਸ਼ਾਇਦ ਜਿਹੜੇ ਪੁਰਾਣੇ ਘਰ ਨੇ ਵੀ ਉਹਦੀਆਂ ਕੀਮਤਾਂ ਬਹੁਤ ਜ਼ਿਆਦਾ ਘੱਟ ਜਾਣੀਆਂ ਨੇ, ਹੈ ਨਾ, ਅਤੇ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਘਰ ਜਿਹੜੇ ਆ ਉਹ ਆ ਜਾਣੇ ਆ। ਬਟ ਮੈਨੂੰ ਲੱਗਦਾ ਨਹੀਂ ਕਿ ਇੰਨੀ ਜਲਦੀ ਇੰਨਾ ਹੋਣਾ ਆ। ਫਿਰ ਵੀ ਬਾਇਰ ਨੂੰ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਘਰ ਲੈਣਾ ਆ ਅਤੇ ਫਿਰ ਮਤਲਬ ਕਿ ਲੈ ਲੈਣਾ ਚਾਹੀਦਾ, ਕਿਉਂਕਿ ਮਾਰਕੀਟ ਦੀਆਂ ਜਿਹੜੀਆਂ ਪ੍ਰੋਪਰਟੀ ਦੀਆਂ ਪ੍ਰਾਈਸਿਸ ਨੇ ਉਹ ਹਮੇਸ਼ਾ ਉੱਪਰ ਜਾਂਦੀਆਂ ਜਾਂਦੀਆਂ, ਹੈ ਨਾ। ਅਤੇ
1: ਪਰ ਜਿੱਦਾਂ ਕਈ ਵਾਰ ਇਹ ਹੁੰਦਾ ਕਿ ਜਿਹੜੇ ਇਕੱਲੇ ਲੋਕ ਹੁੰਦੇ ਨੇ ਉਹ ਸੋਚਦੇ ਨੇ ਵੀ ਅਸੀਂ ਲਈਏ ਜਾਂ ਥੋੜ੍ਹਾ ਵੇਟ ਕਰ ਲਈਏ, ਤਾਂ ਉਹਨਾਂ ਲਈ ਸ਼ਾਇਦ ਇਹ ਚੀਜ਼ਾਂ ਥੋੜ੍ਹੀਆਂ ਟਫ ਹੋ ਜਾਂਦੀਆਂ ਨੇ ਜਿਹੜੇ ਸਿੰਗਲ ਹੁੰਦੇ ਨੇ। ਪਰ ਜਿੱਦਾਂ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਹੋ, ਤੁਸੀਂ ਕਪਲ ਹੋ, ਤਾਂ ਤੁਹਾਡੇ ਕੋਲ ਇੱਕ ਗੁੱਡ ਅਪੋਰਚੁਨਿਟੀ ਹੁੰਦੀ ਹੈ ਕਿ ਤੁਸੀਂ ਇਕੱਠੇ ਸੇਵਿੰਗ ਕਰਕੇ ਉਹ ਘਰ ਨੂੰ ਈਜ਼ੀਲੀ ਲੈ ਸਕਦੇ ਹੁੰਦੇ ਹੋ।
0: ਹਾਂ ਨਹੀਂ, ਇਹ ਗੱਲ ਤੁਸੀਂ ਬੜੀ ਵਧੀਆ ਕਿਹਾ ਕਿ ਜਿਹੜੇ ਸਿੰਗਲ ਨੇ ਵੀ ਉਹ ਇਸ ਤਰ੍ਹਾਂ ਸੋਚਦੇ ਨੇ ਕਿ ਚਲੋ ਵੇਟ ਕਰ ਲਈਏ, ਹੈ ਨਾ। ਬਟ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮਾਰਕੀਟ ਜਿਹੜੀ ਆ ਉਹਦੇ ਵਿੱਚ ਕੁਛ ਚੱਲ ਰਿਹਾ ਹੁੰਦਾ ਅਤੇ ਖ਼ਬਰਾਂ ਦੇ ਵਿੱਚ ਜਿਹੜਾ ਆ ਉਹ ਕੁਛ ਹੋਰ ਚੱਲ ਰਿਹਾ ਹੁੰਦਾ। ਹੁਣ ਜਿਸ ਤਰ੍ਹਾਂ ਕਿ ਖ਼ਬਰਾਂ ਦੇ ਵਿੱਚ ਕਹਿੰਦੇ ਨੇ ਕਿ ਜਿਹੜੀ ਪਬਲਿਕ ਟਰਾਂਸਪੋਰਟ ਆ ਵੀ ਉਹਦੀ ਹਾਫ ਪ੍ਰਾਈਸ ਹੋਈ ਆ ਅਤੇ ਉਹਦੇ ਕਰਕੇ ਕੋਸਟ ਆਫ ਲਿਵਿੰਗ ਦੇ ਵਿੱਚ ਜਿਹੜੀ ਆ ਉਹ ਰਿਲੀਫ ਆਈ ਆ, ਹੈ ਨਾ। ਪਰ ਦੂਜੇ ਪਾਸੇ ਜਿਹੜੇ ਘਰ ਲਈ ਲੋਨ ਸਰਵਿਸਿੰਗ ਅਜੇ ਵੀ ਟਫ ਆ ਅਤੇ ਡੇਲੀ ਕਮਿਊਟ ਕੁਝ ਸਸਤਾ ਹੋਇਆ ਪਰ ਲੌਂਗ ਟਰਮ ਸਟੇਬਿਲਿਟੀ ਦਾ ਸਵਾਲ ਹਾਲੇ ਵੀ ਘਰ ਤੇ ਆ ਕੇ ਖੜਾ ਹੁੰਦਾ। ਹੁਣ ਤੁਸੀਂ ਵੀ ਇਹ ਤੈਨੂੰ ਇੱਥੇ ਰਹਿੰਦੇ ਹੋ ਤੇ ਤੁਸੀਂ ਵੀ ਵੇਖ ਲਓ ਕਿ ਜਿਹੜੀ ਇਹ ਹੁਣ ਰਿਲੀਫ ਆਇਆ ਕਿ ਇਹਦੇ ਨਾਲ ਕੋਸਟ ਆਫ ਲਿਵਿੰਗ ਦੇ ਵਿੱਚ ਕਿੰਨਾ ਕੁ ਫਰਕ ਪਿਆ, ਹੈ ਨਾ। ਤੁਸੀਂ ਮਤਲਬ ਕਿ ਠੀਕ ਹੈ ਟਿਕਟ ਦੀ ਪ੍ਰਾਈਸ ਤੁਸੀਂ ਅੱਧੀ ਕਰ ਦਿੱਤੀ ਆ ਪਰ ਜਿਹੜੇ ਲੋਕਾਂ ਨੇ ਇਹ ਡੀਜ਼ਲ ਜਾਂ ਪੈਟਰੋਲ ਮਹਿੰਗਾ ਹੋਣ ਕਰਕੇ ਟ੍ਰੇਨਸ ਯੂਜ਼ ਨਹੀਂ ਸੀ ਕਰਨੀਆਂ ਸ਼ੁਰੂ ਕੀਤੀਆਂ, ਹੈ ਨਾ, ਉਹਨਾਂ ਵਾਸਤੇ ਤਾਂ ਕੋਈ ਫਰਕ ਨਹੀਂ ਪਿਆ। ਸੋ ਇਹ ਸਾਰੇ ਹਰ ਇੱਕ ਦਾ ਆਪਣਾ ਪਰਸਨਲ ਉਹਨਾਂ ਦੇ ਸਰਕਮਸਟਾਂਸਿਸ ਹੁੰਦੇ ਨੇ, ਅਸੀਂ ਖਬਰਾਂ ਦੇ ਹਿਸਾਬ ਦੇ ਨਾਲ ਨਹੀਂ ਚੱਲ ਸਕਦੇ,
1: ਬਿਲਕੁਲ, ਹੈ ਨਾ। ਵੀ ਉਹ ਲਾਈਨ ਟੂ ਲਾਈਨ ਨਹੀਂ ਚੱਲ ਸਕਦੀ, ਹਰ ਕਿਸੇ ਦੀ ਜਿਹੜੀ ਮਤਲਬ ਜਿਹੜੀ ਸਿਚੁਏਸ਼ਨ ਹੁੰਦੀ ਆ ਉਹ ਅਲੱਗ ਅਲੱਗ ਹੁੰਦੀ ਆ, ਤਾਂ ਉਹਦੀ ਜ਼ਿੰਦਗੀ ਚ ਮਤਲਬ ਪਰਸਨਲੀ ਜੇ ਦੇਖੀਏ ਅਸੀਂ, ਜੇ ਜਿੱਦਾਂ ਤੁਸੀਂ ਖਬਰਾਂ ਦੀ ਗੱਲ ਕੀਤੀ, ਜੇ ਪਰਸਨਲੀ ਦੇਖੀਏ ਤਾਂ ਹਰ ਕਿਸੇ ਦੀ ਸੇਵਿੰਗ, ਹਰ ਕਿਸੇ ਦੇ ਖਰਚੇ, ਇਨਕਮ ਅਲੱਗ ਅਲੱਗ ਹੁੰਦੀ ਆ, ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਹੀ ਮੈਨੇਜ ਕਰਨਾ ਪੈਂਦਾ, ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਮਹਿੰਗਾਈ ਲੱਗਦੀ ਆ। ਹੁਣ ਜਿਹੜੇ ਪਹਿਲਾਂ ਵੀ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਸੀ ਅਤੇ ਹੁਣ ਵੀ ਪਬਲਿਕ ਟਰਾਂਸਪੋਰਟ ਹੀ ਯੂਜ਼ ਕਰਦੇ ਨੇ, ਤਾਂ ਉਹ ਕਹਿ ਸਕਦੇ ਨੇ ਵੀ ਉਦੋਂ ਸ਼ਾਇਦ ਅਸੀਂ ਮਾਇਕੀ ਤੇ ਪੈਸੇ ਬਚਾ ਲਏ, ਪਰ ਹੁਣ ਅਸੀਂ ਫੇਰ ਕਰ ਰਹੇ ਹਾਂ। ਜਦੋਂ ਤੁਸੀਂ ਕਿਹਾ ਵੀ ਜਿਹੜੇ ਆਲਰੇਡੀ ਆਪਣੀ ਪ੍ਰਾਈਵੇਟ ਟਰਾਂਸਪੋਰਟ ਯੂਜ਼ ਕਰ ਰਹੇ ਸੀ, ਉਹ ਇਹ ਕਹਿਣਗੇ ਵੀ ਜਦੋਂ ਪੈਟਰੋਲ ਦਾ ਰੇਟ ਹਾਈ ਗਿਆ ਤਾਂ ਸਾਡਾ ਖਰਚਾ ਵੱਧ ਗਿਆ, ਜਦੋਂ ਪੈਟਰੋਲ ਦਾ ਰੇਟ ਥੋੜਾ ਨੋਰਮਲ ਹੈ ਤਾਂ ਸਾਡਾ ਠੀਕ ਹੋ ਗਿਆ। ਤਾਂ ਮਤਲਬ ਹਰ ਕਿਸੇ ਦਾ ਪਰਸਨ ਟੂ ਪਰਸਨ ਉਹ ਚੀਜ਼ ਵੇਰੀ ਕਰਦੀ ਹੈ, ਮਹਿੰਗਾਈ ਆ ਕਿੰਨੀ ਹੋਈ ਆ ਜਾਂ ਕਿੰਨੀ ਨਹੀਂ ਹੋਈ।
0: ਬਿਲਕੁਲ, ਤੇ ਜੇ ਅਸੀਂ ਖਾਸ ਤੌਰ ਤੇ ਮਤਲਬ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਜਾਂ ਮਤਲਬ ਕਿ ਪੰਜਾਬੀ ਫੈਮਿਲੀਜ਼ ਵਿੱਚ ਪੰਜਾਬੀ ਫੈਮਿਲੀਜ਼ ਦੀ ਗੱਲ ਕਰੀਏ ਤੇ ਸਾਡੀ ਕਮਿਊਨਿਟੀ ਵਿੱਚ ਘਰ ਸਿਰਫ ਪ੍ਰੋਪਰਟੀ ਨਹੀਂ ਹੁੰਦੀ, ਹੈ ਨਾ, ਇਹ ਸਾਡੇ ਵਾਸਤੇ ਇੱਕ ਸਿਕਿਉਰਿਟੀ ਆ, ਸਾਡੇ ਵਾਸਤੇ ਇੱਜ਼ਤ ਜਾਂ ਸਾਡਾ ਫਿਰ ਫਿਊਚਰ ਹੁੰਦਾ, ਹੈ ਨਾ। ਅਤੇ ਬੱਚਿਆਂ ਵਾਸਤੇ ਅਸੀਂ ਪਲੈਨਿੰਗ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਜਿਹੜੀ ਪ੍ਰੋਪਰਟੀ ਆ ਉਹਨੂੰ ਬਣਾਉਣਾ ਆ, ਅਤੇ ਇਸ ਲਈ ਜਿਹੜਾ ਮਤਲਬ ਕਿ ਘਰਾਂ ਦੀਆਂ ਕੀਮਤਾਂ ਆ ਉਹ ਸਿਰਫ ਮਾਰਕੀਟ ਰਿਪੋਰਟ ਨਹੀਂ ਇੱਕ ਇਮੋਸ਼ਨਲ ਟੋਪਿਕ ਵੀ ਹੁੰਦਾ ਆ। ਜੇ ਹੁਣ ਜਿਹੜੀਆਂ ਦੂਸਰੀ ਕਮਿਊਨਿਟੀਜ਼, ਅਸੀਂ ਮਤਲਬ ਕਿਸੇ ਖਾਸ ਨੂੰ ਨਹੀਂ ਅਸੀਂ ਕਿਸੇ ਦੀ ਗੱਲ ਕਰਦੇ, ਬਟ ਕਈ ਕਮਿਊਨਿਟੀਜ਼ ਵਿੱਚ ਇਸ ਤਰ੍ਹਾਂ ਹੁੰਦਾ ਆ ਕਿ ਉਹ ਕਹਿੰਦੇ ਕਿ ਹਾਂ ਚਲੋ ਹੁਣ ਘਰ ਖਰੀਦਿਆ ਸੀਗਾ ਤੇ ਹੁਣ ਕੀਮਤਾਂ ਦੇ ਵਿੱਚ ਫਰਕ ਪੈ ਗਿਆ ਜਾਂ ਮਤਲਬ ਕਿ ਸਰਵਿਸਬਿਲਿਟੀ ਨਹੀਂ ਰਹੀ ਤੇ ਇਹਨੂੰ ਵੇਚ ਦਈਏ
1: ਜੀ। ਪਰ ਮੈਨੂੰ ਲੱਗਦਾ ਵੀ ਆਪਣੀ ਕਮਿਊਨਿਟੀ ਚ ਇਹ ਚੀਜ਼ ਜਮਾਂ ਉਲਟੀ ਹੁੰਦੀ ਆ, ਸਾਨੂੰ ਲੱਗਦਾ ਹੁੰਦਾ ਵੀ ਘਰ ਸਾਡੀ ਇੱਕ ਇੱਜ਼ਤ ਆ, ਜੇ ਅਸੀਂ ਸਮਾਜ ਚ ਵੀ ਜਦੋਂ ਵਿਚਰਦੇ ਹਾਂ ਤੇ ਜਦੋਂ ਨਵੇਂ ਨਵੇਂ ਇੱਥੇ ਆਉਂਦੇ ਹਾਂ ਤਾਂ ਸਾਨੂੰ ਪਤਾ ਵੀ ਤੁਸੀਂ PR ਹੋ, ਤੁਹਾਡੇ ਕੋਲ ਘਰ ਵੀ ਹੈਗਾ, ਤਾਂ ਮਤਲਬ ਸਾਡਾ ਰਿਸਪੈਕਟ ਦਾ ਲੈਵਲ ਦੂਜੇ ਲਈ ਐਂ ਵੱਧ ਜਾਂਦਾ ਵੀ ਇਹਨਾਂ ਨੇ ਆਪਣੀ ਲਾਈਫ ਚ ਕੁਛ ਅਚੀਵ ਕਰ ਲਿਆ। ਤੇ ਜਦੋਂ ਕਦੇ ਕਿਸੇ ਦਾ ਘਰ ਵਿਕ ਜਾਂਦਾ ਤਾਂ ਮਤਲਬ ਉਹ ਘਰ ਦੇ ਮੈਂਬਰਾਂ ਦੇ ਅੰਦਰ ਇੱਕ ਸੋਗ ਦੀ ਲਹਿਰ ਚੱਲਦੀ ਆ, ਤੇ ਸ਼ਾਇਦ ਸੋਸਾਇਟੀ ਚ ਉਹਨਾਂ ਦੇ ਲਈ ਇੱਕ ਰਿਸਪੈਕਟ ਐਵੇਂ ਜਿਹੀ ਹੋ ਜਾਂਦੀ ਵੀ ਕਾਹ ਤੇ ਇਹਨਾਂ ਨੇ ਐਂ ਕਰਤਾ, ਵੀ ਮਤਲਬ ਸਾਡੇ ਅੰਦਰ ਉਹ ਕੁਐਸਚਨ ਚੱਲਦਾ ਵੀ ਇਹਨਾਂ ਨੇ ਆਪਦਾ ਘਰ ਵੇਚਦਾ, ਵੀ ਸ਼ਾਇਦ ਸ਼ੁਰੂ ਤੋਂ ਹੀ ਸਾਡੇ ਦਿਮਾਗ ਚ ਉਹ ਚੀਜ਼ ਫੀਡ ਕੀਤੀ ਗਈ ਆ ਵੀ ਘਰ ਤੁਹਾਡਾ ਆਪਣਾ ਹੀ ਹੋਣਾ ਚਾਹੀਦਾ।
0: ਬਿਲਕੁਲ,
1: ਜਦੋਂ ਨਵੇਂ ਨਵੇਂ ਆਪਾਂ ਇੱਥੇ ਆਉਣੇ ਆ ਤਾਂ ਜਦੋਂ ਗੋਰਿਆਂ ਨੂੰ ਪਤਾ ਲੱਗਦਾ ਵੀ ਇੱਥੋਂ ਦੀ ਕਮਿਊਨਿਟੀ ਦੇ ਲੋਕਾਂ ਨੇ ਵੀ ਤੁਸੀਂ ਘਰ ਵੀ ਬਣਾਈ ਜਾਂਦੇ ਹੋ, ਤਾਂ ਉਹਨਾਂ ਨੂੰ ਉਹ ਇੱਕ ਹੈਰਾਨੀਜਨਕ ਗੱਲ ਲੱਗਦੀ ਆ ਵੀ ਅਸੀਂ ਮਾਈਗ੍ਰੇਟ ਹੋ ਕੇ ਇੱਥੇ ਇੰਨੀ ਮਹਿੰਗਾਈ 'ਚ ਇੰਨਾ ਸਰਵਾਈਵ ਕਰਕੇ ਵੀ ਆਪਣੇ ਘਰ ਬਣਾਉਂਦੇ ਹਾਂ। ਤਾਂ ਸਾਡੇ ਜਿਹੜੇ ਅਸੀਂ ਜਦੋਂ ਸ਼ੁਰੂ 'ਚ ਇੱਥੇ ਆਉਣੇ ਤਾਂ ਸਾਡੇ ਸੁਪਨੇ ਹੀ ਉਹ ਦੋ ਤਿੰਨ ਹੁੰਦੇ ਨੇ ਵੀ PR ਤੇ ਘਰ, ਅੱਗੇ ਬਿਜ਼ਨਸ ਕਰਨਾ ਜਾਂ ਕੁਛ ਕਰਨਾ, ਉਹ ਹੁਣ ਚੀਜ਼ਾਂ ਸਾਡੇ ਦਿਮਾਗਾਂ 'ਚ ਬਹੁਤ ਆਉਣ ਲੱਗੀਆਂ ਵੀ ਅਸੀਂ ਕੋਈ ਬਿਜ਼ਨਸ ਕਰਨਾ ਆ। ਪਰ ਪਹਿਲਾਂ ਤਾਂ ਸ਼ਾਇਦ ਇਹੀ ਹੁੰਦਾ ਸੀ ਨਾ ਵੀ PR ਹੋਏ ਤੇ ਘਰ, ਜੇ ਤੁਸੀਂ ਕਰ ਲਏ ਤਾਂ ਮਤਲਬ ਤੁਸੀਂ ਆਪਣੀ ਲਾਈਫ 'ਚ ਸਾਰਾ ਕੁਛ ਅਚੀਵ ਕਰ ਲਿਆ।
0: ਬਿਲਕੁਲ ਸਹੀ ਗੱਲ ਆ। ਅਤੇ ਇਹਦੇ ਵਿੱਚ ਨਾ ਇੱਕ ਹੋਰ ਵੀ ਐਂਗਲ ਹੈਗਾ ਗੱਲ ਕਰਨ ਵਾਲਾ ਕਿ ਜਿਹੜੀਆਂ ਮਤਲਬ ਫੋਲਿੰਗ ਜਾਂ ਮਤਲਬ ਕਿ ਫਲੈਟ ਪ੍ਰਾਈਸਿਸ ਐਗਜ਼ਿਸਟਿੰਗ ਹੋਮ ਓਨਰਸ ਲਈ ਕਿ ਇਹ ਟੈਨਸ਼ਨ ਵਾਲੀਆਂ ਨੇ ਜਾਂ ਫਿਰ ਜਿਨ੍ਹਾਂ ਨੇ ਪੀਕ 'ਤੇ ਕਰ ਲਿਆ ਅਤੇ ਉਹਨਾਂ ਨੂੰ ਵੀ ਐਂਗਜ਼ਾਇਟੀ ਹੋ ਸਕਦੀ ਆ। ਸੋ ਦੇ ਆਰ ਸੋ ਮੈਨੀ ਸਟੋਰੀਜ਼, ਹੈ ਨਾ, ਬਟ ਟੂ ਰਿਐਲਿਟੀਜ਼ ਬਾਇਰਸ ਲਈ, ਮੇ ਬੀ ਹੋਪ ਓਨਰਸ ਲਈ ਅਤੇ ਮੇ ਬੀ ਸਟ੍ਰੈੱਸ, ਹੈ ਨਾ, ਕਿ ਇਸ ਤਰ੍ਹਾਂ ਵੀ ਕਈ ਵਾਰੀ ਹੁੰਦਾ ਕਿ ਜੇ ਕਿਸੇ ਨੇ ਮਤਲਬ ਪੀਕ ਦੇ ਉੱਪਰ ਘਰ ਖਰੀਦ ਲਿਆ, ਹੈ ਨਾ, ਅਤੇ ਉਹਨੂੰ ਲਾਗੇ ਵਾਲੇ ਕਹਿ ਕਹਿ ਕੇ ਉਹਨੂੰ ਬਿਮਾਰ ਕਰ ਦਿੰਦੇ ਆ, ਉਹ ਤੁਸੀਂ ਤਾਂ ਬੜਾ ਮਹਿੰਗਾ ਘਰ ਖਰੀਦ ਲਿਆ, ਹੁਣ ਤਾਂ ਮਾਰਕੀਟ ਬਹੁਤ ਤੇਜ਼ ਸੀਗੀ। ਅੱਗੇ ਜਾ ਕੇ ਕੀ ਪਤਾ ਮਾਰਕੀਟ ਹੋਰ ਤੇਜ਼ ਨਹੀਂ ਹੋ ਜਾਣੀ, ਹੈ ਨਾ। ਸੋ ਜੇ ਆਪਣੇ ਕਿਸੇ ਦਾਇਰੇ ਦੇ ਵਿੱਚ ਕਿਸੇ ਨੇ ਆਪਣੇ ਸਰਕਲ ਦੇ ਵਿੱਚ ਕਿਸੇ ਨੇ ਘਰ ਲੈ ਲਿਆ ਆ ਮਹਿੰਗਾ, ਤੇ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਉਹਨੂੰ ਇਸ ਤਰ੍ਹਾਂ ਕਰ ਕਰਕੇ ਤੇ ਅਸੀਂ ਉਹਨੂੰ ਹੋਰ ਡਿਪਰੈਸ ਕਰੀਏ ਜਾਂ ਉਹਨੂੰ ਸਟ੍ਰੈਸ ਦਈਏ, ਕਿਉਂਕਿ ਇਹ ਜਿਹੜੀ ਪ੍ਰੋਪਰਟੀ ਮਾਰਕੀਟ ਹੁੰਦੀ ਆ ਇਹ ਇਸੇ ਤਰ੍ਹਾਂ ਕਦੀ ਉੱਪਰ ਜਾਂਦੀ ਆ ਕਦੀ ਥੱਲੇ ਆਉਂਦੀ ਆ, ਤੇ ਜ਼ਰੂਰੀ ਨਹੀਂ ਕਿ ਅਸੀਂ ਪੈਨਿਕ ਹੋ ਕੇ ਤੇ ਜੇ ਘਰ ਲੈ ਲਿਆ ਤੇ ਉਹਨੂੰ ਅਸੀਂ ਵੇਚਣ ਦੀ ਸੋਚੀਏ। ਤੇ ਹਮੇਸ਼ਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਪੈਨਿਕ ਹੋ ਕੇ ਕੋਈ ਵੀ ਚੀਜ਼ ਵੇਚਦਾ ਤੇ ਫਿਰ ਉਹ ਘਾਟੇ ਵਿੱਚ ਹੀ ਜਾਂਦਾ, ਹੈਨਾ। ਤੇ ਅੱਜ ਦਾ ਸਾਡਾ ਜੇ ਅਸੀਂ ਸਰੋਤਿਆਂ ਨੂੰ ਕਹੀਏ ਕਿ ਜੇ ਸਵਾਲ ਕਰਨਾ ਹੋਵੇ ਤੇ ਉਹ ਹੈਗਾ ਕਿ ਮਾਰਕੀਟ ਕੂਲਿੰਗ ਫਸਟ ਹੋਮ ਬਾਇਰਸ ਲਈ ਕੀ ਇੱਕ ਮੌਕਾ ਆ, ਤੇ ਜਾਂ ਫਿਰ ਜਿਹੜੇ ਹਾਈ ਰੇਟਸ ਤੇ ਕੋਸਟ ਆਫ ਲਿਵਿੰਗ ਦੀ ਇਸ ਦੌਰ ਵਿੱਚ ਘਰ ਖਰੀਦਣਾ ਹਾਲੇ ਵੀ ਪ੍ਰੈਕਟੀਕਲ ਹੈ ਜਾਂ ਨਹੀਂ ਹੈ, ਇਹ ਸਾਨੂੰ ਸਰੋਤੇ ਦੱਸ ਸਕਦੇ ਆ ਵੀ ਉਹ ਕੀ ਸੋਚਦੇ ਨੇ, ਹਨਾ। ਤੇ ਤੁਸੀਂ ਜਿਹੜਾ ਮਤਲਬ ਕਿ ਜੇ ਰੈਂਟ ਤੇ ਵੀ ਹੈਗੇ ਹੋ ਤੇ ਕੀ ਸੋਚਦੇ ਹੋ ਕਿ ਤੁਸੀਂ ਮਤਲਬ ਵੀ ਰੈਂਟ ਦੀਆਂ ਪ੍ਰਾਈਸਿਸ ਜਿਹੜੀਆਂ ਆ ਵੀ ਉੱਪਰ ਜਾ ਸਕਦੀਆਂ ਜਾਂ ਨਹੀਂ ਜਾ ਸਕਦੀਆਂ, ਕਿਉਂਕਿ ਜਿਹੜੇ ਨਵੇਂ ਹੁਣ ਰੂਲਸ ਆਏ ਨੇ ਕਈ ਇਹ ਲੋਕ ਸੋਚਦੇ ਆ ਕਿ ਜੇ ਅਸੀਂ ਰੈਂਟ ਤੇ ਹੈਗੇ ਹਾਂ ਤੇ ਹਮੇਸ਼ਾ ਇੰਨਾ ਹੀ ਰੈਂਟ ਰਹਿਣਾ, ਕਿਉਂਕਿ ਗਵਰਨਮੈਂਟ ਨੇ ਕਿਹਾ ਕਿ ਤੁਸੀਂ ਇੰਨੀ ਜਲਦੀ ਰੈਂਟ ਜਿਹੜੇ ਉਹ ਵਧਾ ਨਹੀਂ ਸਕਦੇ, ਹਨਾ। ਬਟ ਇਹ ਜ਼ਰੂਰੀ ਨਹੀਂ ਆ ਕਿ ਜਿਹੜਾ ਕਾਨੂੰਨ ਅੱਜ ਆ ਗਿਆ ਜਾਂ ਜਿਹੜੀ ਅਨਾਊਂਸਮੈਂਟ ਅੱਜ ਹੋਈ ਆ ਕਿ ਉਹ ਹਮੇਸ਼ਾ ਵਾਸਤੇ ਰਹਿਣੀ ਆ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਘਰ ਲੈ ਸਕਦੇ ਹੋ ਤੇ ਜ਼ਰੂਰ ਲਵੋ
1: ਜੀ,
0: ਹੈਨਾ। ਸੇਵਿੰਗ ਕਰਨੀ ਬਹੁਤ ਜ਼ਰੂਰੀ ਆ, ਔਰ ਉਹਦੇ ਵਾਸਤੇ ਤੁਸੀਂ ਅੱਛਾ ਜਿਹੜਾ ਕੋਈ ਮੌਰਗੇਜ ਬ੍ਰੋਕਰ ਆ ਉਹਦੇ ਨਾਲ ਕੋਂਟੈਕਟ ਜ਼ਰੂਰ ਕਰੋ। ਔਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਆ ਕਿ ਜਿਹੜਾ ਮੌਰਗੇਜ ਬ੍ਰੋਕਰ ਨੇ ਇੱਕ ਦੇ ਉੱਪਰ ਇੰਨਾ ਤੁਸੀਂ ਡਿਪੈਂਡ ਕਰੋ
1: ਜੀ,
0: ਵੱਖਰੇ ਵੱਖਰਿਆਂ ਤੋਂ ਜ਼ਰੂਰ ਸਲਾਹ ਲਵੋ ਕਿ ਕੋਈ ਕਹੇਗਾ ਕਿ ਤੁਹਾਡੀ ਅਫੋਰਡੇਬਿਲਿਟੀ ਨਹੀਂ ਹੈਗੀ, ਕੋਈ ਕਹੇਗਾ ਤੁਹਾਡੀ ਸਰਵਿਸਬਿਲਿਟੀ ਨਹੀਂ ਹੈਗੀ, ਤੇ ਉਹਦੇ ਮੁਤਾਬਕ ਤੁਹਾਨੂੰ ਫਿਰ ਆਪਣਾ ਮਾਇੰਡ ਬਣਾਉਣਾ ਪਏਗਾ ਕਿ ਤੁਸੀਂ ਘਰ ਲੈਣਾ ਜਾਂ ਤੁਸੀਂ ਰੈਂਟ ਤੇ ਹੀ ਠੀਕ ਹੋ, ਹੈਨਾ। ਸੋ ਇਹ ਅੱਜ ਦਾ ਸਾਡਾ ਜਿਹੜਾ ਇੱਕ ਟ੍ਰੈਂਡਿੰਗ ਟੋਪਿਕ ਹੈਗਾ ਸੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਤੇ ਇਸ ਟਾਈਮ 'ਤੇ ਸਟੂਡੀਓ ਦੇ ਵਿੱਚ ਟਾਈਮ ਜਿਹੜਾ ਆ ਉਹ 11:50 ਔਰ 11 ਸੈਕਿੰਡ ਹੋ ਚੁੱਕੇ ਨੇ, ਅਤੇ ਇਹਦੇ ਨਾਲ ਹੀ ਸੁਣਦੇ ਹਾਂ ਗੀਤ, ਔਰ ਗੀਤਾਂ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਅਤੇ ਨਾਲ ਹੀ ਨਾਲ ਦੀ ਨਾਲ ਲਵਾਂਗੇ ਇਜਾਜ਼ਤ। ਅਤੇ ਇੱਕ ਗੱਲ ਹੋਰ ਜ਼ਰੂਰ ਦੱਸਦੀ ਹੈ, ਕਿਉਂਕਿ ਟਿਕਟੋਕ ਤੋਂ ਅਸੀਂ ਔਫ ਜਾਣਾ ਆ, ਅਤੇ 30 ਵੈਸਤੀਆਂ ਜਿਹੜੀਆਂ ਉਹ 20 ਜੂਨ ਨੂੰ ਹੋਣ ਜਾ ਰਹੀਆਂ ਆ। ਅਤੇ ਜੇ ਟਿਕਟਸ ਹਾਲੇ ਤੱਕ ਨਹੀਂ ਲਈਆਂ ਤਾਂ premierticketing.com ਤੇ ਜਾ ਕੇ ਟਿਕਟਸ ਆਪਣੀਆਂ ਜ਼ਰੂਰ ਬੁੱਕ ਕਰ ਲਓ, ਕਿਉਂਕਿ ਫਨਫੁੱਲ ਡੇ ਜਿਹੜਾ ਹੋਣਾ ਆ ਉਹ ਤੁਸੀਂ ਮਿਸ ਨਾ ਕਰਿਓ। ਔਰ ਜੇ ਹਾਲੇ ਤੱਕ ਸਟੋਲਸ ਜਿਹੜੇ ਨੇ ਉਹ ਨਹੀਂ ਬੁੱਕ ਕੀਤੇ ਤੇ ਸਟੋਲ ਵੀ ਤੁਸੀਂ ਬੁੱਕ ਕਰ ਸਕਦੇ ਹੋ, ਸਿਰਫ ਮੇਰੇ ਖਿਆਲ 4 ਸਟੋਲ ਜਿਹੜੇ ਨੇ ਉਹ ਬਾਕੀ ਰਹਿ ਗਏ ਨੇ, ਬਾਕੀ ਸਾਰੇ ਸਪੋਟਸ ਫੁੱਲ ਹੋ ਗਏ ਨੇ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਤੁਸੀਂ ਸੁਣ ਰਹੇ ਸੀ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਸ਼ਮਾ ਜੀ ਅਤੇ ਤਨੂੰ ਦੇ ਨਾਲ। ਟਾਈਮ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ। ਅਤੇ ਸਾਨੂੰ ਹਮੇਸ਼ਾ ਤੁਹਾਡੇ ਫੀਡਬੈਕਸ ਦੀ ਉਡੀਕ ਹੁੰਦੀ ਆ, ਅਤੇ ਜਿਹੜੇ ਤੁਸੀਂ ਫੀਡਬੈਕਸ ਸਾਨੂੰ ਭੇਜਦੇ ਵੀ ਹੋ ਤਾਂ ਸਾਨੂੰ ਬੜੇ ਵਧੀਆ ਲੱਗਦੇ ਨੇ। ਅਤੇ ਇਸ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਅਗਲੇ ਸੋਮਵਾਰ ਫਿਰ ਸਵੇਰੇ 10 ਵਜੇ ਮਿਲਣ ਦੇ ਵਾਅਦੇ ਦੇ ਨਾਲ। ਅਤੇ ਤਦ ਤੱਕ ਲਈ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ, ਹੱਸਦੇ ਵੱਸਦੇ ਅਤੇ ਖੁਸ਼ ਰਹੋ।
1: ਹਾਂਜੀ, ਅਤੇ ਮੈਨੂੰ ਵੀ ਹੁਣ ਦੇਵੋ ਇਜਾਜ਼ਤ ਸਾਨੂੰ ਦੇ ਨਾਲ ਹੀ, ਅਤੇ ਵੀਰਵਾਰ ਨੂੰ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ। ਹੱਸਦੇ ਵੱਸਦੇ ਰਹੋ, ਖੁਸ਼ ਹੋਵੋ, ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।